0: ਕਾ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾ ਵਰ ਪੰਡਾ ਅੰਡੇ ਜੇ ਜਿਰ ਜੇ ਉਤਪਦਾ ਖਾਣੀ ਸਿਹਤ ਜਾ ਅੰਡੇ ਜੇ ਜਿਰ ਜੇ ਉਤਪਜਾ ਖਾਣੀ ਸਿਹਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦੀ ਬਾਣਿਆ ਪੱਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲਖ ਨਿੱਕੀਆਂ ਚੰਗਈਆਂ ਲਖ ਪੁਨਾ ਪ੍ਰਵਾਣ ਲਖ ਤਪਿਉ ਪ੍ਰਤੀਰਥ ਸਹਿਜ ਵਿਵਾਣ ਲਖ ਸੁਤਨ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲੱਖ ਸੁਰਤ ਲੱਗਿਆ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ

0: ਲਿਖਤਨਿ ਲਾਟ ਲਿਖਸੇ।
1: ਸਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲਦੀਏ, ਪੜ ਪੜ ਪਰੀਏ ਸਾ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾ, ਪੜੀਏ ਜਿੱਤੇ ਬਸ ਬਸ, ਪੜੀਏ ਜਿੱਤੇ ਮਾਂ, ਪੜੀਏ ਜਿੱਤੇ ਆਰਜਾ, ਪੜੀਏ ਜਿੱਤੇ ਸਾ, ਨਾਨਕ ਲੇਖੇ ਇੱਕ ਗੱਲ, ਹੋਰ ਹੋਮੇ ਚੱਖਣਾ ਚਾਕ ਮਹੱਲਾ ਪਹਿਲਾ।
0: ਲਿਖ ਲਿਖ ਪੜਿਆ ਤੇ ਤਕੜਿਆ, ਤੀਰਥ ਭਵਿਆ ਤੇ

ਮੜੀ ਮਸਾਣੇ, ਅੰਧ ਨਾ ਜਾਣੇ ਫਿਰ ਪਛਤਾਣੇ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਵਸਾ, ਨਾਨਕ ਕਰੇ ਸੁਖ ਪਾਏ ਆਸੰਦੇ।

0: ਦੋਸਤੀ ਸਭ ਜਗ ਚਲਨਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਬੈਪੂ ਨਾਨਕ ਬਖਾਣੇ ਬੇਨਤੀ ਤੁਦਵਾਚ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਐ ਜੜਦੈ ਸੱਚਾ ਹੋਏ ਕੂੜ ਕਿਮਲ ਕਰਤਨ ਕਰੇ ਛਾ ਧੋਏ ਸੱਚ ਤਾਂ ਪਰ ਜਾਣੀਐ ਸੱਚ ਤੇਰੇ ਪਿਆਰ ਨਾਉ ਸੁਨ ਰਹੱਸਿਯ ਤਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਐ ਜੁਗਤ ਜਾਣੇ ਚੀਓ ਧਰਤ ਕਹੇ ਸਾਧਕ ਵਿੱਚ ਦੇਹ ਕਰਤਵਿਓ

ਸੱਚ ਕਾਲ ਕੂੜ ਵਰਤਿਆ ਕਲ ਕਲ ਖਬੇਤਾ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁਤੀ ਹੋਰ ਤੋਂ ਹੋਏ ਨਾਨਕ ਪਾਹੇ ਬਾਹਰ ਕੋਰੇ ਰੰਗ ਨਾ ਸੋਏ ਪੈਬ ਚ ਖੁੰਭ ਚੜਾਹੀ ਹੈ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।

0: ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਅਕਲਾਂ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਰ ਤੋਂ ਸਵਾਲਿਓ, ਜਿਦਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ। ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ

ਨਾਨਕ ਮਿਲ ਸਰੀਰ ਕਾ ਇੱਕ ਰਥ ਇੱਕ ਰਥ ਵਾਹੋ ਜੁਗ ਜੁਗ ਫਿਰ ਬਟਾਈਏ ਗਿਆਨੀ ਬੁਝੇ ਤਾਹੇ ਸਤਯੁਗ ਰਥ ਸੰਤੋਖ ਕਾ ਧਰਮ ਗ੍ਰਿਥ ਵਾਹੋ ਤ੍ਰੇਤੇ ਰਥ ਜਤੇ ਕਾ ਜੋਰ ਗ੍ਰਿਥ ਵਾਹੋ ਦੁਆਪੁਰ ਰਥ ਤਪੇ ਕਾ ਸਤ ਗ੍ਰਿਥ ਵਾਹੋ ਕਲਯੁਗ ਰਥ ਗਨ ਕਾ ਕੂੜ ਗ੍ਰਿਥ ਵਾਹੋ ਮਹੱਲਾ ਪਹਿਲਾ।

ਦਇਆ ਕਪਾ ਸੰਤੋਖ ਸੂਜਤ ਕੰਡੀ ਸਤ ਵਟ ਇਹ ਜਨੀ ਉਜੀ ਕਾ ਹਈ ਤਾਂ ਪਾਂਡੇ ਕੱਤ ਨਾ ਉਹ ਟੁੱਟੇ ਨਾ ਮਨ ਲਗੇ ਨਾ ਹੇ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋਗ ਚੱਲੇ ਪਾਹੇ ਚੌਕੜ ਮਲਨਾਇਆ ਬਹਿ ਚੌਕੇ ਪਾਇਆ ਸਿਖਾ ਕਨ ਚੜਾਈਆਂ ਗੁਰ ਬ੍ਰਹਮਣ ਥੀਆ ਓ ਮੁਹਾਂ ਚੜ ਪਿਆ ਬਿਤ ਗਾ ਗਿਆ ਮਹੱਲਾ ਪਹਿਲਾ।

ਦੇਖਾ ਚੁੱਕ ਗੱਡਿਕਾ ਉਪਰਿਆਏ ਬੈਠੇ ਕੁੜਿਆਰ ਮਤ ਪਿੱਟੈ ਬੇਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇ ਮਨ ਜੁੱਠੈ ਚਲੀ ਪਰੇ।

Gracias.

ਪਹਿਲਾ ਪਾਣੀ ਜਿਉਂ ਜ ਤਾਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ ਨਾਨਕ ਸੂਤਕ ਇਹ ਨਾ ਕਰੈ ਗਿਆਨ ਉਤਾਰੇ ਤੋਏ ਮਹੱਲਾ।

सिखा मन बाधाया जिन सतगुर डिठा।

ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੱਟੀਏ ਮੁਥੁੱਕਾ ਫਿੱਕੇ ਪਾਏ, ਫਿੱਕਾ ਮੁਰਖਾ ਕੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ।

0: ਸਲੋਕ ਮਹਲਾ ਦੂਜਾ ਚੱਕਰ ਲੱਗੇ ਚੱਕਰੀ ਨਾਲੇ ਗਰਵਾ ਗੱਲਾਂ ਕਰੇ ਕਨੇਰੀਆਂ ਕਸੂਨਾ ਪਾਏ ਸਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਂ ਨਾਨਕ ਜਿਸਨੂੰ ਲਗਾ ਤਿਸ ਮਿਲੇ ਲਗਾ ਸੋ ਪ੍ਰਵਾਨ ਮਹਲਾ ਦੂਜਾ
1: ਜੋੜੀ ਹੋਏ ਸੋ

ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾ ਵਸਤੂ ਅੰਦਰ ਬਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ ਮਹਲਾ।

ਬੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ, ਸਾਈ ਕਰ ਕਮਾਵਣੀ ਤੁਰ ਛੋਡੇ ਤਿੰਨੇ ਪਾਹੇ। ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤੇ ਸਿਰ ਜਾਏ।

हर सचेत अख्तर छाया।

आपे गुरु चेला थी वो पहल खंडे

सतनाम श्री वाहे गुरु साहेब जी।

रखीचे तुम्हें मेरा सबो दुख गवाए जियो। मैं आसा रखी चित्त में

गहयो तुहारो द्वार, बाहुं गहे की

ਗੁਰੂ ਗਰੀਬ ਨਵਾਜ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਗੁਰੂ ਸਾਹਿਬ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ।

0: ਵੰਝਨ ਪਵਨ ਬੁਚਲਾਰਿਆਂ ਨਾਨਕ ਸੁਣੀਅਰ ਤੇ ਪ੍ਰਵਾਨ ਜੋ ਸੁਣੇਂਦੇ ਸੱਚ ਤਨੀ
1: ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 577 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਸਤਿਗੁਰੂ ਜੀ ਨੇ ਉਪਦੇਸ਼ ਜੋ ਸਿੱਖਿਆ ਬਖਸ਼ੀ ਹੈ, ਉਹਦੇ ਵਿੱਚ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤਾਂ ਮਨ ਨੂੰ ਸਮਝਾ ਕੇ ਚੰਗੇ ਰਾਹ ਦੇ ਉੱਤੇ ਪਾਉਣ ਦਾ ਯਤਨ ਕੀਤਾ। ਪਰ ਮਨ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਸਾਹਿਬ ਨੇ ਝੂਠ ਨਾਲੋਂ ਕੂੜ ਦੇ ਨਾਲੋਂ ਆਪਣਾ ਨਾਤਾ ਜਿਹੜਾ ਉਹਨੂੰ ਤੋੜਨ ਵਾਸਤੇ ਕਿਹਾ। ਵੀ ਮਨਾ ਕਿੱਥੇ ਕੂੜ ਦੇ ਨਾਲ ਜੁੜਿਆ ਫਿਰਦਾ, ਸੱਚ ਦਾ ਆਸਰਾ ਸੱਚ ਦਾ ਸਹਾਰਾ ਤੱਕ ਸੱਚ ਦਾ ਆਸਰਾ ਲੈ। ਸਭ ਤੋਂ ਪਹਿਲਾਂ ਮਾਲਕ ਜੀ ਨੇ ਸ਼ਲੋਕ ਆਰੰਭਿਆ। ਸ਼ਲੋਕ ਦੇ ਵਿੱਚ ਬਚਨ ਕੀਤੇ ਕਹਿੰਦੇ ਕਿਆ ਸੁਣੇਂਦੋ ਕੂੜ ਵੰਝਨ ਪਵਨ ਚੁਲਾ ਰਿਹਾ। ਕਹਿੰਦੇ ਵੀ ਹੇ ਮਨਾ ਕੀ ਕੂੜ ਕੀ ਝੂਠ ਸੁਣੀ ਜਾਂਦਾ, ਕਿਹੜੀਆਂ ਝੂਠੇ ਪਦਾਰਥਾਂ ਦੀਆਂ ਬਾਤਾਂ ਵਿੱਚ ਲੱਗਾ ਹੋਇਆ, ਝੂਠੇ ਪਦਾਰਥਾਂ ਦੇ ਵਿੱਚ ਝੂਠੇ ਪਦਾਰਥਾਂ ਦੇ ਮੋਹ ਦੇ ਵਿੱਚ ਗ੍ਰਸਿਆ ਹੋਇਆ। ਜਿਨ੍ਹਾਂ ਪਦਾਰਥਾਂ ਦੇ ਵਿੱਚ ਤੂੰ ਲੱਗਾ ਹੋਇਆ, ਜਿਨ੍ਹਾਂ ਪਦਾਰਥਾਂ ਵਿੱਚ ਤੂੰ ਉਲਝਿਆ ਹੋਇਆ, ਇਹ ਤੇ ਏਦਾਂ ਜਿਵੇਂ ਹਵਾ ਚੱਲ ਰਹੀ ਹੋਵੇ ਬਸ, ਔਰ ਹਵਾ ਦੇ ਜਿਵੇਂ ਬੁੱਲੇ ਚੱਲਦੇ ਨਾ, ਬਸ ਉਹਨਾਂ ਹਵਾ ਦੇ ਬੁੱਲਿਆਂ ਵਾਂਗੂ ਇਹਨਾਂ ਸਾਰੇ ਪਦਾਰਥਾਂ ਨੇ ਅਤੇ ਇਹਨਾਂ ਪਦਾਰਥਾਂ ਦੀਆਂ ਗੱਲਾਂ ਨੇ ਅਤੇ ਇਹਨਾਂ ਪਦਾਰਥਾਂ ਦੇ ਮੋਹ ਨੇ, ਸਾਰੇ ਨੇ ਉੱਡ ਜਾਣਾ। ਪਦਾਰਥਾਂ ਦਾ ਮੋਹ ਤੇ ਕੋਈ ਵੀ ਸਥਿਰ ਨਹੀਂ ਹੈ ਨਾ ਜੀ, ਜਿਹੜੇ ਮਰਜ਼ੀ ਪਦਾਰਥ ਦੀ ਗੱਲ ਕਰ ਲਓ, ਸਥਿਰ ਕੋਈ ਨਹੀਂ ਹੈ। ਜੇ ਪਦਾਰਥ ਸਥਿਰ ਨਹੀਂ ਹੈ ਤੇ ਪਦਾਰਥਾਂ ਦਾ ਮੋਹ ਕਦੇ ਵੀ ਸਥਿਰ ਨਹੀਂ ਹੋ ਸਕਦਾ। ਪਦਾਰਥ ਕੂੜ ਹੈ, ਪਦਾਰਥ ਕੂੜ ਹੋਣ ਦੇ ਨਾਲ ਨਾਲ ਉਹਨਾਂ ਪਦਾਰਥਾਂ ਦਾ ਮੋਹ ਵੀ ਕੂੜ ਹੈ। ਤੇ ਜੇ ਮਨ ਉਸ ਕੂੜੇ ਮੋਹ ਵਿੱਚ ਫਸ ਕੇ ਉਹਨਾਂ ਪਦਾਰਥਾਂ ਦੀਆਂ ਗੱਲਾਂ ਦੇ ਵਿੱਚ ਉਲਝਿਆ ਰਹੇ, ਪਦਾਰਥਾਂ ਵਿੱਚ ਲੱਗਿਆ ਰਹੇ ਅਤੇ ਉਹ ਪਦਾਰਥਾਂ ਦੀਆਂ ਲੱਗੀਆਂ ਹੋਈਆਂ ਜਿਹੜੀਆਂ ਚੇਟਕਾਂ ਨੇ ਨਾ, ਉਹ ਚੇਟਕ ਵੀ ਝੂਠੀ ਹੈ, ਉਹ ਕਦੇ ਸਥਿਰ ਨਹੀਂ। ਗੁਰੂ ਸਾਹਿਬ ਨੇ ਸੰਬੋਧਨ ਕਰਕੇ ਕਿਹਾ, ਕਹਿੰਦੇ ਹੇ ਮਨਾ, ਕਿਆ ਸੁਣੀਂਦੋ, ਕੀ ਸੁਣ ਰਹੇ ਹੈ? ਕੂੜ, ਸਿਰਫ ਝੂਠ। ਕਿਆ ਸੁਣੀਂਦੋ ਕੂੜ, ਕੀ ਝੂਠ ਸੁਣੀ ਜਾਂਦਾ? ਜੋ ਤੂੰ ਸੁਣ ਰਿਹਾ, ਕੀ ਮਨ ਨੂੰ ਨਹੀਂ ਪਤਾ ਵੀ ਇਹ ਸਭ ਕੁਝ ਝੂਠ ਹੈ?

ਕਿੱਡੇ ਰਸ ਨਾਲ ਲੱਗਾ ਹੋਇਆ ਸੁਣਨ ਵਾਸਤੇ। ਹੁਣ ਉਹ ਝੂਠ ਸੁਣਦਾ ਹੋਇਆ ਹੀ ਰਸ ਲਈ ਜਾਂਦਾ ਹੈ, ਮਨ ਰਸ ਲੈ ਰਿਹਾ ਝੂਠ ਵਿੱਚੋਂ, ਰਸ ਲੱਭਣ ਦਾ ਯਤਨ ਕਰ ਰਿਹਾ, ਆਨੰਦ ਲੱਭਣ ਦਾ ਯਤਨ ਕਰ ਰਿਹਾ, ਝੂਠ ਵਿੱਚੋਂ ਆਨੰਦ ਲੱਭਣ ਦਾ ਯਤਨ ਕਰ ਰਿਹਾ। ਹੁਣ ਇੱਥੇ ਖਿਆਲ ਰੱਖੋ, ਗੁਰੂ ਸਾਹਿਬ ਨੇ ਬਚਨ ਸੰਬੋਧਨ ਕਰਕੇ ਕਿਹਾ ਵੀ ਝੂਠ ਕੀ ਸੁਣ ਰਹੇ ਹਾਂ। ਹੁਣ ਝੂਠ ਇੱਕ ਕੂੜ, ਜਿਹਨੂੰ ਆਪਾਂ ਝੂਠੀ ਉਸਤਤ ਝੂਠੀ ਨਿੰਦਿਆ ਦੇ ਰੂਪ 'ਚ ਕਹਿ ਲਈਏ, ਜਾਂ ਜਿੰਨੇ ਸੰਸਾਰਿਕ ਪਦਾਰਥ ਨੇ, ਇਹਨਾਂ ਸੰਸਾਰਿਕ ਪਦਾਰਥਾਂ ਦਾ ਜਿਹੜਾ ਮੋਹ ਹੈ ਅਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਇਹ ਵੀ ਸਾਰਾ ਕੁਛ ਝੂਠ ਹੀ ਹੈ, ਇਹ ਸਥਿਰ ਨਹੀਂ ਹੈ। ਮਨ ਹੁਣ ਇਹਨਾਂ ਦੋਵਾਂ ਕੰਮਾਂ 'ਚ ਹੀ ਲੱਗਿਆ ਹੋਇਆ, ਜਾਂ ਤਾਂ ਸੰਸਾਰਿਕ ਤੌਰ 'ਤੇ ਝੂਠ ਸੁਣੀ ਜਾਂਦਾ, ਬਸ ਸੰਸਾਰੀ ਝੂਠ ਸੁਣੀ ਜਾਂਦਾ, ਅਤੇ ਜਾਂ ਫਿਰ ਸੰਸਾਰਿਕ ਪਦਾਰਥਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਝੂਠੀਆਂ ਨੂੰ ਉਹ ਸੁਣੀ ਜਾਂਦਾ। ਮਨ ਇਦੂ ਉਤਾਂਹ ਨਹੀਂ ਜਾ ਰਿਹਾ। ਜੇ ਮਨ ਇਦੂ ਉਤਾਂਹ ਗਿਆ ਹੁੰਦਾ ਤਾਂ ਮਨ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਨੇ ਨਾ, ਇਹ ਸ਼ਰਵਣੋ ਮੇਰੇ, ਉਹ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ, ਉਹ ਸੱਚ ਦੀ ਬਾਣੀ ਸੁਣਿਆ ਕਰੋ, ਤੁਸੀਂ ਕਿੱਥੇ ਝੂਠ ਵਿੱਚ ਉਲਦੇ ਪਏ ਹੋ। ਹਾਲਾਂਕਿ ਗੁਰੂ ਸਾਹਿਬ ਨੇ ਉੱਥੇ ਸੰਬੋਧਨ ਜਿਹੜਾ ਉਹ ਕੀਤਾ ਕੰਨਾਂ ਨੂੰ, ਸ਼ਰਵਣਾਂ ਨੂੰ ਸੰਬੋਧਨ ਕੀਤਾ, ਪਰ ਸ਼ਰਵਣਾਂ ਦੇ ਨਾਲ ਨਾਲ ਮਾਲਕ ਪਾਤਸ਼ਾਹ ਜ਼ਿਕਰ ਮਨ ਦਾ ਹੀ ਕਰ ਰਹੇ ਨੇ, ਕਿਉਂਕਿ ਕੰਨ ਜ਼ਰੀਆ ਨੇ, ਸੁਣ ਮਨ ਰਿਹਾ ਹੈ, ਕੰਨ ਸਿਰਫ ਜ਼ਰੀਆ ਹੈ, ਸੁਣਨਾ ਮਨ ਨੇ ਹੈ, ਅਤੇ ਇਹ ਤੈਅ ਮਨ ਕਰਦਾ ਮੈਂ ਕੀ ਸੁਣਨਾ ਅਤੇ ਕੀ ਨਹੀਂ ਸੁਣਨਾ। ਕੰਨ ਕਦੇ ਤੈਅ ਨਹੀਂ ਕਰਦੇ ਵੀ ਅਸੀਂ ਕੁਝ ਸੁਣਨਾ ਕਿ ਨਹੀਂ ਸੁਣਨਾ, ਮਨ ਤੈਅ ਕਰਦਾ ਹੈ ਵੀ ਮੈਂ ਕੀ ਸੁਣਨਾ ਅਤੇ ਕੀ ਨਹੀਂ ਸੁਣਨਾ। ਅਤੇ ਚੇਤਾ ਰੱਖੋ, ਜੇ ਕਿਤੇ ਤਨ ਤੈਅ ਕਰਦਾ ਹੋਵੇ ਫਿਰ ਤਾਂ ਹਰ ਗੱਲ ਬੜੇ ਧਿਆਨ ਦੇ ਨਾਲ ਕੰਨ ਤੈਅ ਕਰਨ, ਸੁਣਨ ਵੀ ਅਸੀਂ ਆਹ ਵੀ ਸੁਣਨਾ ਆਹ ਵੀ, ਅਤੇ ਤੁਸੀਂ ਵੇਖੋ ਜਿੱਥੇ ਮਨ ਨੇ ਤੈਅ ਕਰ ਲਿਆ ਆਪਾਂ ਨਹੀਂ ਸੁਣਨਾ, ਉੱਥੇ ਭਾਵੇਂ ਜਿੰਨਾ ਮਰਜ਼ੀ ਰੌਲਾ ਪਾਈ ਚੱਲੋ, ਪਰਵਾਹ ਹੀ ਕੋਈ ਨਹੀਂ, ਇਨਸਾਨ ਦੇ ਕੰਨਾਂ ਨੂੰ ਚਿੰਤਾ ਹੀ ਕੋਈ ਨਹੀਂ, ਉਹ ਸੁਣਦਾ ਹੀ ਕੁਛ ਨਹੀਂ। ਅਤੇ ਜਿਹੜੀ ਥਾਂ ਉੱਤੇ ਮਨ ਕਹਿ ਲਏ ਵੀ ਆਪਾਂ ਸੁਣਨਾ, ਉੱਥੇ ਤਾਂ ਫਿਰ ਬਰੀਕ ਤੋਂ ਬਰੀਕ ਆਵਾਜ਼ ਵੀ ਸੁਣ ਲੈਂਦਾ ਨਾ, ਪਤਾ ਲੱਗ ਜਾਂਦਾ ਵੀ ਹੁਣ ਕਿਹੜਾ ਕੋਈ ਕਿਹੜੀ ਗੱਲ ਕਰ ਰਿਹਾ, ਕੀ ਆਖ ਰਿਹਾ। ਇੱਥੋਂ ਤੱਕ ਲਾਲਸਾ ਜੀ ਮਨ ਦੀ, ਜੇ ਮਨ ਨੇ ਸੁਣਨਾ ਫਿਰ ਤਾਂ ਕਈ ਵਾਰੀ ਹਿੱਲਦੇ ਹੋਏ ਮੁੱਖ ਤੋਂ ਵੀ ਅੰਦਾਜ਼ਾ ਲਾ ਲੈਂਦਾ ਵੀ ਇਹ ਆਖ ਕੀ ਰਹੇ ਹੋਣਗੇ। ਮਨ ਦੇ ਸੁਣਨ ਦੀ ਤਾਂਘ ਹੈ, ਮਨ ਤੈਅ ਕਰਦਾ ਵੀ ਮੈਂ ਕੀ ਸੁਣਨਾ ਹੈ। ਅਤੇ ਸਤਿਗੁਰੂ ਨੇ ਸੰਬੋਧਨ ਕੀਤਾ ਜੇ ਸੁਣਨਾ ਹੀ ਹੈ ਤਾਂ, ਮਾਲਕ ਕਹਿੰਦੇ ਫਿਰ ਸੁਣੋ ਸਤ ਬਾਣੀ, ਜਿਹਦੇ ਨਾਲ ਜਿੱਤ ਸੁਣਿਆ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੋ ਪਠਾਏ। ਹੁਣ ਗੁਰੂ ਸਾਹਿਬ ਦਾ ਬਚਨ ਜਿਹੜਾ ਅੱਜ ਦਾ, ਮਾਲਕ ਕਹਿੰਦੇ ਕਿਆ ਸੁਣਿੰਦੋਂ ਕੂੜ, ਕੀ ਸੁਣ ਰਹੇ ਹੈ, ਝੂਠ। ਮਾਲਕ ਜੀ ਨੇ ਨਾ ਜੀ, ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਆਪਦੀਆਂ ਰਸਨਾਵਾਂ 'ਤੇ ਰਹਿੰਦਾ, ਉਹਦੇ ਵਿੱਚ ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਝੂਠ ਕਿਹਾ। ਸ਼ਲੋਕ ਪੜ੍ਹਦੇ ਹਾਂ ਆਪਾਂ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨੇਹ ਲੱਗਾ ਵਿਸਰਿਆ ਕਰਤਾਰ। ਹੁਣ ਇਹ ਸਾਰਾ ਸ਼ਲੋਕ ਪੜ੍ਹੋ, ਆਪ ਜੀ ਦੇ ਜ਼ਿਹਨ ਵਿੱਚ ਹੈ, ਮਨ ਇਹਨਾਂ ਤੋਂ ਬਿਨਾਂ ਚਾਹੁੰਦਾ ਕੀ ਹੈ। ਕੂੜ ਰਾਜਾ, ਗੁਰੂ ਸਾਹਿਬ ਕਹਿੰਦੇ ਰਾਜਾ ਝੂਠ ਹੈ, ਜੇ ਰਾਜਾ ਝੂਠ ਹੈ ਉਹਦਾ ਰਾਜ ਸੱਚਾ ਹੋ ਸਕਦਾ ਜੀ। ਨਾਲ ਜ਼ਿਕਰ ਕਰਤਾ ਕੂੜ ਪ੍ਰਜਾ, ਰਾਜਾ ਵੀ ਝੂਠਾ ਤੇ ਪ੍ਰਜਾ ਵੀ ਝੂਠੀ ਹੈ, ਫਿਰ ਕੂੜ ਸਭ ਸੰਸਾਰ। ਕਹਿੰਦੇ ਰਾਜ ਭਾਗ ਤੇ ਥੋੜ੍ਹਾ ਹੋ ਸਕਦਾ ਵੀ ਰਾਜਾ ਕਹੇ ਇੰਨਾ ਕੀ ਰਾਜ ਹੀ ਹੈ, ਕੋਈ ਗੱਲ ਨਹੀਂ, ਇੰਨਾ ਕੁ ਝੂਠਾ ਬਾਕੀ ਤੇ ਸੱਚਾ। ਕਹਿੰਦੇ ਕੂੜ ਸਭ ਸੰਸਾਰ,

0: ਕੂੜ ਮੀਆਂ ਕੂੜ ਬੀਬੀ ਝੂਠ ਮੀਆਂ ਵੀ ਤੇ ਬੀਬੀ ਵੀ ਕੂੜ ਸੋਇਨਾ ਕੂੜ ਰੂਪਾ ਚਾਂਦੀ ਤੇ ਸੋਨਾ ਵੀ ਕੂੜ ਕਾਇਆ ਕੂੜ ਕੱਪੜ ਕਾਇਆ ਵੀ ਤੇ ਕਾਇਆ ਦੇ ਉੱਤੇ ਪਹਿਨਣ ਵਾਲੇ ਕੱਪੜੇ ਵੀ ਤੇ ਕਾਇਆ ਰੂਪੀ ਕੱਪੜਾ ਵੀ ਇਹ ਵੀ ਝੂਠ ਹੈ। ਫਿਰ ਸਤਿਗੁਰੂ ਕਹਿੰਦੇ ਕੂੜ ਕੂੜੈ ਨੇਹ ਲੱਗਾ ਝੂਠੇ ਦਾ ਝੂਠੇ ਨਾਲ ਹੀ ਨੇਹ ਲੱਗਾ ਹੋਇਆ ਝੂਠੇ ਨੇ ਝੂਠੇ ਨਾਲ ਨੇਹ ਲਾ ਕੇ ਕੀਤਾ ਕੀ ਹੈ ਵਿਸਰਿਆ ਕਰਤਾਰ ਜਿਹੜਾ ਸੱਚ ਸੀ ਉਹ ਭੁਲਾਤਾ। ਹੁਣ ਮਨ ਜਿਹੜੇ ਪਦਾਰਥ ਵੀ ਗੁਰੂ ਸਾਹਿਬ ਮਨ ਕੀ ਚਾਹੁੰਦਾ ਸੋਨਾ ਮਿਲ ਜਾਵੇ ਚਾਂਦੀ ਮਿਲ ਜਾਵੇ ਹੀਰੇ ਮਿਲ ਜਾਣ ਜਵਾਹਰਾਤ ਮਿਲ ਜਾਣ ਮਨ ਚਾਹੁੰਦਾ ਰਾਜ ਮਿਲ ਜਾਵੇ ਮਨ ਚਾਹੁੰਦਾ ਰਾਜਾ ਬਣ ਜਾ ਮਨ ਚਾਹੁੰਦਾ ਰਾਜ ਭਾਗ ਮਿਲ ਜਾਵੇ ਮਨ ਚਾਹੁੰਦਾ ਪਰਜਾ ਮੇਰੀ ਹੋਵੇ ਮਨ ਚਾਹੁੰਦਾ ਸੁੰਦਰ ਵਸਤਰ ਹੋਣ ਮਨ ਚਾਹੁੰਦਾ ਸੁੰਦਰ ਪਹਿਨਣ ਵਾਸਤੇ ਹੋਵੇ ਮਨ ਚਾਹੁੰਦਾ ਸੁੰਦਰ ਖਾਣ ਵਾਸਤੇ ਹੋਵੇ ਮਨ ਚਾਹੁੰਦਾ ਸੁੰਦਰ ਰਹਿਣ ਵਾਸਤੇ ਇਹਦੇ ਤੋਂ ਬਿਨਾਂ ਮਨ ਕੋਲ ਕੀ ਹੈ। ਹੁਣ ਇਹ ਸਾਰਾ ਕੁਛ ਹੀ ਗੁਰੂ ਸਾਹਿਬ ਨੇ ਇੱਕੋ ਸ਼ਲੋਕ 'ਚ ਗਿਣਾਤਾ ਕਹਿੰਦੇ ਝੂਠ ਹੈ। ਹੁਣ ਜੇ ਮਨ ਗੱਲਾਂ ਹੀ ਇਹਨਾਂ ਦੀਆਂ ਕਰ ਰਿਹਾ ਮਨ ਜਿੱਥੇ ਬੈਠੇਗਾ ਕੀ ਕਹੇਗਾ ਪੈਸੇ ਕਿੱਥੋਂ ਆਉਣਗੇ ਕਾਰ ਵਿਹਾਰ ਕਿੱਦਾਂ ਚੱਲ ਰਿਹਾ ਕਾਇਆ ਕਿਸ ਤਰ੍ਹਾਂ ਹੈ ਕਾਇਆ ਨੂੰ ਰੱਖਣ ਵਾਲਾ ਮਹਿਲ ਕਿਸ ਤਰ੍ਹਾਂ ਹੈ ਕਾਇਆ ਉੱਤੇ ਪਾਏ ਹੋਏ ਵਸਤਰ ਕਿਵੇਂ ਨੇ ਕਾਇਆ ਉੱਤੇ ਪਹਿਨੇ ਹੋਏ ਗਹਿਣੇ ਕਿਸ ਤਰ੍ਹਾਂ ਨੇ ਇਹਨਾਂ ਤੋਂ ਬਿਨਾਂ ਮਨ ਕੋਲ ਕੋਈ ਵਿਚਾਰ ਨਹੀਂ ਹੈ। ਜਾਂ ਮਨ ਇਹਨਾਂ ਨੂੰ ਰੱਖਣ ਦੀਆਂ ਗੱਲਾਂ ਕਰੀ ਜਾਂਦਾ ਜਾਂ ਮਨ ਇਹਨਾਂ ਨੂੰ ਹਾਸਲ ਕਰਨ ਦੀਆਂ ਗੱਲਾਂ ਕਰੀ ਜਾਂਦਾ ਜਾਂ ਮਨ ਇਹਨਾਂ ਨੂੰ ਸੰਭਾਲਣ ਦੀਆਂ ਗੱਲਾਂ ਕਰੀ ਜਾਂਦਾ ਇਹਦੇ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ ਮਨ ਕੋਲ। ਜਾਂ ਮਨ ਇਹ ਕਹਿੰਦਾ ਆਓ ਨਵਾਂ ਲੈ ਆਉਂਦੇ ਹਾਂ ਕੋਈ ਵੀ ਪਦਾਰਥ ਹੋਵੇ ਜਾਂ ਮਨ ਇਹ ਕਹੀ ਜਾਂਦਾ ਆਪਾਂ ਇਸ ਪਦਾਰਥ ਨੂੰ ਨਵੇਂ ਤਰੀਕੇ ਨਾਲ ਬਣਾ ਲੈਂਦੇ ਹਾਂ ਜਾਂ ਮਨ ਇਹ ਕਹੀ ਜਾਂਦਾ ਇਹ ਘਰ ਛੱਡੋ ਆਪਾਂ ਇੱਕ ਹੋਰ ਘਰ ਲੈ ਆਉਂਦੇ ਹਾਂ ਇਸ ਤੋਂ ਬਿਨਾਂ ਮਨ ਕੋਲ ਕੀ ਹੈ। ਇੱਕ ਪਦਾਰਥ ਹੈ ਮਨ ਇਹ ਕਹਿ ਦੇਗਾ ਉਹ ਇੱਕ ਤੇ ਹੈ ਇੱਕ ਹੋਰ ਲੈ ਆਈਏ ਇੱਕ ਸੈਪਰੇਟ ਵੀ ਹੋਣਾ ਚਾਹੀਦਾ ਇਹਦੇ ਤੋਂ ਬਿਨਾਂ ਤੇ ਮਨ ਕੋਲ ਕੁਛ ਨਹੀਂ ਹੈ ਨਾ ਜੀ। ਸੰਸਾਰਿਕ ਪਦਾਰਥਾਂ ਦੀਆਂ ਵਿਚਾਰਾਂ ਤੋਂ ਬਿਨਾਂ ਮਨ ਕੋਲ ਸਵਾਲ ਆਪਣੇ ਮਨ ਨੂੰ ਪੁੱਛ ਕੇ ਵੀ ਮਨਾ ਤੇਰੇ ਕੋਲ ਕੀ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਕਿਆ ਸੁਣੇ ਦੋ ਕੂੜ ਉਹ ਕੀ ਦਿਨ ਰਾਤ ਝੂਠ 'ਚ ਲੱਗਾ ਹੋਇਆ ਭਾਈ ਕਿੱਥੇ ਉਲਝਿਆ ਬੈਠਾ। ਤੇ ਜਿਹੜੇ ਝੂਠ ਵਿੱਚ ਗੁਰੂ ਸਾਹਿਬ ਕਹਿੰਦੇ ਤੂੰ ਲੱਗਾ ਹੋਇਆ ਨਾ ਇਹ ਤੇ ਏਦਾਂ ਮੰਜਣ ਪਵਣ ਝੁਲਾ ਰਿਹਾ ਉਹ ਇਹ ਤੇ ਹਵਾ ਦੇ ਬੁੱਲੇ ਨੇ ਕਦੇ ਆ ਗਿਆ ਕਦੇ ਨਾ ਆਇਆ। ਜਦੋਂ ਹਵਾ ਦੇ ਬੁੱਲੇ ਚੱਲਦੇ ਹੁਣ ਲਗਾਤਾਰ ਚੱਲੀ ਥੋੜ੍ਹੀ ਜਾਂਦੇ ਨੇ ਕਿਤੇ ਬੈਠੇ ਹੋਈਏ ਕਿਸੇ ਦਰਖਤ ਥੱਲੇ ਰੁੱਖ ਥੱਲੇ ਬੈਠੇ ਹੋਈਏ ਮੰਜਾ ਡਾਹ ਕੇ ਸਹਿਜ ਸੁਭਾਅ ਜ਼ੁਬਾਨ ਕਹਿ ਦਿੰਦੇ ਬੁੱਲੇ ਕਿਤੇ ਕਿਤੇ ਆਉਂਦੇ ਹਵਾ ਦੇ ਬੁੱਲੇ ਕਿਤੇ ਕਿਤੇ ਚੱਲਦੇ। ਅਤੇ ਗੁਰੂ ਸਾਹਿਬ ਕਹਿੰਦੇ ਜਿਵੇਂ ਉਹ ਹਵਾ ਦਾ ਬੁੱਲਾ ਕਦੇ ਕਦੇ ਆਉਂਦਾ ਕਦੇ ਆ ਜਾਂਦਾ ਕਦੇ ਚਲੇ ਜਾਂਦਾ ਕਦੇ ਨਹੀਂ ਆਉਂਦਾ ਕਦੇ ਬੜੀ ਜ਼ਿਆਦਾ ਤਪਸ਼ ਕਰ ਦਿੰਦਾ। ਪਦਾਰਥਾਂ ਦੀਆਂ ਗੱਲਾਂ ਕੀ ਨੇ ਕਦੇ ਤੇ ਕਬਹੂੰ ਜੀ ਜਿਹੜਾ ਊਬ ਚੜ੍ਹਦਾ ਜਦੋਂ ਤੇ ਐਨ ਆਕਾਸ਼ 'ਚ ਚੜ੍ਹਿਆ ਹੋਵੇ ਫਿਰ ਤੇ ਕਹਿੰਦਾ ਵੀ ਮੈਂ ਹੀ ਰਾਜਾ। ਜਦੋਂ ਪਦਾਰਥਾਂ ਨੂੰ ਇੱਛਾ ਰੱਖ ਕੇ ਲਾਲਚ ਪੇੜ ਤੇ ਕਹਿੰਦਾ ਆਹ ਵੀ ਆਪਾਂ ਹਾਸਲ ਕਰ ਲੈਣਾ ਆਹ ਵੀ ਆਪਾਂ ਹਾਸਲ ਕਰ ਲੈਣਾ ਕੁਛ ਨਹੀਂ ਛੱਡਣਾ ਦੁਨੀਆਂ ਦਾ ਪਦਾਰਥ ਸਾਰੇ ਇਕੱਠੇ ਕਰ ਲੈਣੇ। ਕਬਹੂੰ ਜਾਏ ਪਿਆ ਕਦੇ ਕਹਿੰਦਾ ਆਪਾਂ ਨੂੰ ਰਹਿਣਾ ਹੀ ਕੁਛ ਨਹੀਂ ਆਪਣੇ ਕੋਲ ਜਿਹੜਾ ਹੈ ਵੀ ਛੱਡ ਦਿਓ ਛੱਡੋ ਆਪਾਂ ਕਰਕੇ ਕੀ ਕਰਨਾ ਆਪਾਂ ਰੱਖ ਕੇ ਕੀ ਕਰਨਾ। ਚਿੱਤ ਦੀ ਵਿਚਾਰ ਹਵਾ ਦਾ ਬੁੱਲਾ ਕਦੇ ਆ ਗਿਆ ਕਦੇ ਨਾ ਜਦੋਂ ਤੇ ਆ ਗਿਆ ਹਵਾ ਦਾ ਬੁੱਲਾ ਉਦੋਂ ਤੇ ਕਹਿੰਦਾ ਸਾਰਾ ਕੁਛ ਹੀ ਆਪਣਾ ਤੇ ਜਦੋਂ ਹਵਾ ਦਾ ਬੁੱਲਾ ਬੰਦ ਹੋ ਗਿਆ ਹਵਾ ਨਾ ਆਈ ਉਦੋਂ ਕਹਿੰਦਾ ਜਿਹੜਾ ਆਪਣੇ ਕੋਲ ਹੈ ਉਹ ਵੀ ਛੱਡੋ ਪਰੇ ਆਪਾਂ ਰੱਖ ਕੇ ਕੀ ਕਰਨਾ। ਮਨੁੱਖ ਦੇ ਮਨ ਦੀ ਹਾਲਤ ਹੈ ਇਸ ਲਈ ਗੁਰੂ ਸਾਹਿਬ ਕਹਿੰਦੇ ਕਿਆ ਸੁਣਿੰਦੋ ਕੂੜ ਕੀ ਕਹਿੰਦੇ ਦਿਨ ਰਾਤ ਝੂਠ ਵਿੱਚ ਲੱਗਾ ਹੋਇਆ ਝੂਠੇ ਪਦਾਰਥਾਂ ਤੋਂ ਬਿਨਾਂ ਤੇ ਝੂਠੀ ਵਿਚਾਰ ਤੋਂ ਬਿਨਾਂ ਮਨਾ ਦੱਸ ਤੇਰੇ ਕੋਲ ਕੀ ਹੈ ਕੀ ਤੂੰ ਦਿਨ ਰਾਤ ਝੂਠ ਸੁਣੀ ਜਾਂਦਾ ਝੂਠ ਹੀ ਵਿਚਾਰੀ ਜਾਂਦਾ ਝੂਠ ਹੀ ਆਪਣੇ ਕੋਲ ਰੱਖੀ ਜਾਂਦਾ ਸੱਚ ਦੱਸ ਤੇਰੇ ਕੋਲ ਕੀ ਹੈ ਜਿਹੜਾ ਤੂੰ ਕਦੇ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਵੇ। ਝੂਠ ਨੂੰ ਕਿਵੇਂ ਸੰਭਾਲਦਾ ਹੈ, ਕਿੱਡਾ ਸਾਂਭ ਸਾਂਭ ਰੱਖਦਾ ਨਾ। ਸਭ ਕੁਝ ਬਿਣਸ ਜਾਣ ਵਾਲਾ, ਪਤਾ ਵੀ ਹੈ ਅੱਜ ਨਹੀਂ ਤੇ ਕੱਲ ਨੂੰ ਬਿਣਸ ਜਾਏਗਾ, ਪਰ ਫਿਰ ਵੀ ਬੜਾ ਸਾਂਭ ਕੇ ਰੱਖਦਾ। ਇਸ ਲਈ ਗੁਰੂ ਸਾਹਿਬ ਨੇ ਪਹਿਲਾਂ ਸੰਬੋਧਨ ਕਰਕੇ ਕਿਹਾ, ਫਿਰ ਕਹਿੰਦੇ ਨਾਨਕ ਸੁਣੀ ਅਰ ਤੇ ਪ੍ਰਵਾਨ ਜੋ ਸੁਣੇਂਦੇ ਸੱਚ ਧਣੀ। ਕਹਿੰਦੇ ਇਹ ਨਾਨਕ ਜੀਓ ਕੰਨ ਤੇ ਉਹੀ ਪ੍ਰਵਾਨ ਨੇ ਜਿਹੜੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਸੁਣਦੇ ਨੇ, ਉਹਨੂੰ ਸੱਚੇ ਨੂੰ ਸੁਣਦੇ, ਬਾਕੀ ਤੇ ਸਭ ਝੂਠ ਹੀ ਹੈ। ਇਹਨਾਂ ਨੂੰ ਜਿੰਨਾ ਮਰਜ਼ੀ ਸੁਣਾਈ ਚੱਲੋ ਜੀ। ਇੱਥੇ ਤੇ ਗੁਰੂ ਸਾਹਿਬ ਨੇ ਬਚਨ ਕਰਦਿਆਂ ਇਹ ਕਿਹਾ, ਗੰਧਨ ਵੈਣ ਸੁਣੈ ਉਰਝਾਵੈ। ਗੰਧਨ ਵੈਣ ਸੁਣਨ ਲੱਗਿਆਂ ਤੇ ਬਹੁਤ ਜ਼ਿਆਦਾ ਉਲਝ ਜਾਂਦਾ ਹੈ, ਪਰ ਜਦੋਂ ਸੱਚ ਸੁਣਨ ਦੀ ਵਾਰੀ ਆਏ ਉਦੋਂ ਮਨ ਜਿਹੜਾ ਉਹ ਦੂਜੇ ਪਾਸੇ ਤੁਰ ਪੈਂਦਾ। ਜਿਵੇਂ ਪਹਿਲਾਂ ਆਪ ਜੀ ਅੱਗੇ ਬੇਨਤੀ ਕੀਤੀ ਵੀ ਫੈਸਲਾ ਤਾਂ ਮਨ ਨੇ ਕਰਨਾ, ਵੀ ਮੈਂ ਕੀ ਸੁਣਨਾ ਅਤੇ ਕੀ ਨਹੀਂ ਸੁਣਨਾ, ਫੈਸਲਾ ਮਨ ਦਾ ਹੈ, ਕੰਨਾਂ ਦਾ ਫੈਸਲਾ ਨਹੀਂ ਹੁੰਦਾ। ਕੰਨ ਤਾਂ ਸਿਰਫ ਸਾਧਨ ਨੇ, ਇੱਕ ਜ਼ਰੀਆ ਹੈ। ਇੱਕ ਜਿਵੇਂ ਖਾਣ ਦਾ ਸਾਧਨ ਸਾਡੇ ਕੋਲ ਮੁੱਖ ਹੈ, ਮੂੰਹ ਹੈ, ਫੈਸਲਾ ਕੌਣ ਕਰਦਾ ਕੀ ਖਾਣਾ ਹੈ? ਮੂੰਹ ਫੈਸਲਾ ਕਰਦਾ ਕੀ ਖਾਣਾ? ਮਨ ਫੈਸਲਾ ਕਰਦਾ ਵੀ ਕੀ ਖਾਣਾ ਹੈ? ਪੇਟ ਨੇ ਕਦੇ ਫੈਸਲਾ ਨਹੀਂ ਕੀਤਾ ਕੀ ਖਾਣਾ, ਮਨ ਫੈਸਲਾ ਕਰਦਾ ਕੀ ਖਾਣਾ। ਜੇ ਪੇਟ ਫੈਸਲਾ ਕਰਦਾ ਹੋਵੇ ਕੀ ਖਾਣਾ, ਫਿਰ ਪੇਟ ਤੇ ਕਦੇ ਵੀ ਨਾ ਕਵੇ ਮਾੜਾ ਖਾ। ਉਹਨੂੰ ਪਤਾ ਵੀ ਜੋ ਇਹਨੇ ਗੰਦਗੀ ਖਾਣੀ ਉਹ ਸਾਰੀ ਮੇਰੇ ਕੋਲ ਆਉਣੀ। ਪੇਟ ਤੇ ਹਮੇਸ਼ਾ ਹੀ ਕਵੇ ਚੰਗਾ ਖਾਇਆ ਕਰ। ਜੇ ਪੇਟ ਫੈਸਲਾ ਕਰੇ, ਪਰ ਫੈਸਲਾ ਕਰਦਾ ਕੌਣ ਹੈ? ਮਨ। ਜਦੋਂ ਮਨ ਦੇ ਅੰਦਰ ਮਨ ਨੂੰ ਰਸ ਦੀ ਲਾਲਸਾ ਪਈ ਹੋਵੇ ਨਾ, ਫਿਰ ਮਨ ਇਹ ਥੋੜ੍ਹੀ ਵੇਖਦਾ ਕਿਹੜਾ ਖਾਣਾ ਚੰਗਾ ਅਤੇ ਕਿਹੜਾ ਮਾੜਾ, ਫਿਰ ਤਾਂ ਸਿਰਫ ਸਵਾਦ ਵੇਖਦਾ, ਰਸ ਵੇਖਦਾ ਵੀ ਰਸ ਆ ਰਿਹਾ, ਸਵਾਦ ਆ ਰਿਹਾ, ਭਾਵੇਂ ਗੰਦਗੀ ਹੋਈ ਖਾਣੀ ਪਵੇ ਖਾਈ ਜਾਂਦਾ। ਮੂੰਹ ਨੇ ਫੈਸਲਾ ਨਹੀਂ ਕੀਤਾ ਵੀ ਕੀ ਖਾਣਾ, ਸਰੀਰ ਨੇ ਫੈਸਲਾ ਨਹੀਂ ਕੀਤਾ ਕੀ ਖਾਣਾ, ਫੈਸਲਾ ਮਨ ਨੇ, ਮਨ ਨੇ ਹੀ ਫੈਸਲਾ ਕੀਤਾ ਕੀ ਪੀਣਾ। ਖਾਣਾ ਔਰ ਪੀਣ ਦਾ ਫੈਸਲਾ ਮਨ ਕਰ ਰਿਹਾ, ਤਨ ਨਹੀਂ ਕਰ ਰਿਹਾ। ਜੇ ਤਨ ਕਰਦਾ ਹੁੰਦਾ ਤਨ ਕਦੇ ਵੀ ਨਾ ਮੰਦਾ ਖਾਂਦਾ ਨਾ ਮੰਦਾ ਪੀਂਦਾ, ਕਿਉਂਕਿ ਤਨ ਨੂੰ ਪਤਾ ਜੇ ਮੰਦਾ ਖਾਵਾਂਗਾ ਜੇ ਮੰਦਾ ਪੀਵਾਂਗਾ ਰੋਗ ਤੇ ਮੇਰੇ ਵਿੱਚ ਹੀ ਉਪਜਣੇ ਨੇ। ਮਨ ਦਾ ਕੀ ਜਾਣਾ ਹੈ? ਮਨ ਦਾ ਤੇ ਕੁਛ ਵੀ ਨਹੀਂ ਗਿਆ। ਜੇ ਹੁਣ ਮਨ ਦੇ ਰਸਾਂ ਵਿੱਚ ਉਲਝਿਆ ਹੋਇਆ ਸੀ, ਗੰਦਗੀ ਆਪਣੇ ਤਨ 'ਚ ਪਾਈ ਜਾਂਦੇ ਹਾਂ, ਉਹਦਾ ਖਮਿਆਜ਼ਾ ਤੇ ਤਨ ਨੂੰ ਹੀ ਭੁਗਤਣਾ ਪੈ ਰਿਹਾ ਨਾ ਜੀ। ਮਨ ਨੂੰ ਥੋੜ੍ਹੀ ਭੁਗਤਣਾ ਪੈ ਰਿਹਾ, ਤਨ ਨੂੰ ਭੁਗਤਣਾ ਪੈ ਰਿਹਾ। ਜੇ ਮੰਦਾ ਖਾ ਰਹੇ ਹਾਂ ਤਾਂ ਵੀ ਰੋਗ ਤਨ ਨੂੰ ਲੱਗ ਰਹੇ, ਜੇ ਮੰਦਾ ਪੀ ਰਹੇ ਹਾਂ ਤਾਂ ਵੀ ਰੋਗ ਤਨ ਨੂੰ ਲੱਗ ਰਹੇ ਹੈ। ਮਨ ਨੂੰ ਤਾਂ ਕੁਛ ਵੀ ਨਹੀਂ ਹੋਇਆ। ਮਨ ਤੇਰੇ ਵੀ ਕਹੀ ਜਾਂਦਾ ਕੋਈ ਗੱਲ ਨਹੀਂ, ਸਾਰਾ ਸੰਸਾਰ ਤੁਰਿਆ ਫਿਰਦਾ, ਤੈਨੂੰ ਕੀ ਹੋਇਆ? ਸਾਰਾ ਸੰਸਾਰ ਖਾਈ ਪੀ ਜਾਂਦਾ, ਤੈਨੂੰ ਕੀ ਹੋਇਆ? ਮਨ ਤੇ ਅਜੇ ਵੀ ਕਹੀ ਜਾਂਦਾ। ਦੂਜੇ ਪਾਸੇ ਦਿਸ ਵੀ ਰਿਹਾ ਵੀ ਇਹ ਜਿਹੜੀ ਚੀਜ਼ ਵੀ ਖਾਵਾਂਗਾ ਜਿਹੜੀ ਚੀਜ਼ ਵੀ ਪੀਵਾਂਗਾ ਉਹ ਮੰਦੀ ਹੈ, ਇਹਨੂੰ ਖਾਣ ਤੇ ਇਹਨੂੰ ਪੀਣ ਦੇ ਨਾਲ ਮੇਰੇ ਤਨ ਵਿੱਚ ਕੋਈ ਤੰਦਰੁਸਤੀ ਨਹੀਂ ਆਉਣੀ, ਮੇਰੇ ਤਨ ਵਿੱਚ ਰੋਗ ਹੀ ਪੈਦਾ ਹੋਣਗੇ। ਪਰ ਫਿਰ ਵੀ ਮਨ ਨੇ ਖਾਧਾ ਕਿ ਨਹੀਂ ਜੀ, ਲਾਇਆ ਨਾ ਸਰੀਰ ਨੂੰ ਖਾਣ ਵਾਸਤੇ, ਲਾਇਆ ਨਾ ਸਰੀਰ ਨੂੰ ਪੀਣ ਵਾਸਤੇ, ਕਿਉਂਕਿ ਮਨ ਦੀ ਲਾਲਸਾ ਹੈ। ਬਸ ਇਸੇ ਤਰ੍ਹਾਂ ਕੰਨਾਂ ਦੀ ਗੱਲ, ਜਦੋਂ ਸੁਣਨ ਦੀ ਗੱਲ ਕਰ ਲਈਏ, ਕਿਉਂਕਿ ਗੁਰੂ ਸਾਹਿਬ ਨੇ ਅੱਜ ਸੁਣਨ ਦਾ ਜ਼ਿਕਰ ਕੀਤਾ, ਕੰਨਾਂ ਨੂੰ ਸਿਰਫ ਇੱਕ ਸਾਧਨ ਹੈ, ਜ਼ਰੀਆ ਹੈ, ਕੰਨਾਂ ਦਾ ਰੋਲ ਸਿਰਫ ਸਾਧਨ ਰੂਪ 'ਚ ਹੈ, ਇਦੂ ਵੱਧ ਕੇ ਨਹੀਂ। ਬਾਕੀ ਸਾਰੇ ਦਾ ਸਾਰਾ ਰੋਲ ਮਨ ਅਦਾ ਕਰ ਰਿਹਾ। ਉਹ ਮਨ ਨੇ ਫੈਸਲਾ ਕੀਤਾ ਆਪਾਂ ਕੀ ਸੁਣਨਾ। ਜਦੋਂ ਮਨ ਨੇ ਫੈਸਲਾ ਕਰ ਲਿਆ, ਜਿਹੜੀ ਗੱਲ ਮਨ ਨੇ ਸੁਣਨੀ ਹੈ ਮਨ ਉਹੀ ਸੁਣੇਗਾ, ਦੂਜੀ ਮਨ ਨਹੀਂ ਸੁਣੇਗਾ, ਭਾਵੇਂ ਜਿੰਨਾ ਮਰਜ਼ੀ ਰੌਲਾ ਪਾਈ ਚੱਲੋ, ਨਹੀਂ ਸੁਣਨਾ ਉਹਨੇ, ਮਨ ਨਹੀਂ ਚਾਹੁੰਦਾ। ਇਸ ਲਈ ਗੁਰੂ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਨਾ ਜੀ ਅੱਜ, ਉਹਦੇ ਵਿੱਚ ਇਹ ਆਖਿਆ, ਕਹਿੰਦੇ ਭਾਈ ਮਨਾ ਹੇ ਕੰਨੋ ਹੇ ਸ਼ਰਵਨੋ, ਜੇ ਸੁਣਨਾ ਤੇ ਤੁਸੀਂ ਸੱਚ ਸੁਣਿਆ ਕਰੋ ਤਾਂ ਪ੍ਰਵਾਨ ਨੂੰ ਵੋਂਗੇ, ਜੇ ਝੂਠ ਸੁਣੀ ਗਏ ਤੇ ਝੂਠ ਸੁਣਨ ਵਾਲਾ ਕਦੇ ਪ੍ਰਵਾਨ ਨਹੀਂ ਹੋਇਆ। ਝੂਠ ਸੁਣਨ ਵਾਲਾ ਤੇ ਸਦਾ ਬਿਣਸਦਾ ਹੀ ਹੈ, ਉਹ ਫਿਰ ਭਾਵੇਂ ਸੰਸਾਰਿਕ ਤੌਰ ਤੇ ਹੋਵੇ, ਭਾਵੇਂ ਕਿਸੇ ਰੂਪ ਵਿੱਚ ਹੋਵੇ, ਭਾਵੇਂ ਪਦਾਰਥਾਂ ਦੇ ਮੋਹ ਦੀਆਂ ਗੱਲਾਂ ਕਰੋ, ਜੇ ਮੋਹ ਦੀਆਂ ਵੀ ਕਰਾਂਗੇ ਉਹ ਵੀ ਵਿਸਰਨੀਆਂ ਹੀ ਨੇ, ਉਹ ਵੀ ਇਸ ਥਾਂ ਤੇ ਰਹਿ ਹੀ ਜਾਣੀਆਂ ਨੇ, ਉਹ ਵਿਚਾਰਾਂ ਕਿਤੇ ਸਾਥ ਨਿਭਣ ਵਾਲੀਆਂ ਨਹੀਂ ਹੈ। ਮਨਾ ਕਿਉਂ ਐਵੇਂ ਕੂੜ ਵਿੱਚ ਲੱਗਾ ਹੋਇਆ ਸਮਾਂ ਲੰਘਾਈ ਜਾਣਾ, ਜੇ ਜੁੜਨਾ ਤੇ ਫਿਰ ਸੱਚ ਨਾਲ ਜੁੜ, ਤਾਂ ਜੋ ਸੱਚ ਦੇ ਦਰ ਤੇ ਪ੍ਰਵਾਨ ਵੀ ਹੋ ਜਾਏ, ਕੂੜ ਛੱਡ। ਇਸ ਲਈ ਜੀ ਸਤਿਗੁਰੂ ਨੇ ਪਹਿਲਾਂ ਸ਼ਲੋਕ 'ਚ ਕਿਹਾ, ਸੁਣੇਂਦੋ ਕੂੜ ਮੰਝਣ ਪਵਨ ਚੁਲਾਰਿਆ, ਨਾਨਕ ਸੁਣੀ ਅਰ ਤੇ ਪ੍ਰਵਾਨ। ਉਹ ਹੇ ਨਾਨਕ ਜੀਓ, ਉਹ ਸ਼ਰਵਣ ਪ੍ਰਵਾਨ ਨੇ, ਉਹ ਕੰਨ ਪ੍ਰਵਾਨ ਨੇ, ਜੋ ਸੁਣੇਂਦੋ ਸੱਚ ਧਣੀ, ਜਿਹੜੇ ਸੱਚ ਨੂੰ ਸੁਣਦੇ, ਸੱਚ ਦੀ ਸ਼ਲਾਘਾ, ਸੱਚ ਦੀ ਉਸਤਤ, ਸੱਚ ਦੀ ਵਡਿਆਈ ਸੁਣਦੇ ਨੇ, ਉਹ ਕੰਨ ਪ੍ਰਵਾਨ ਨੇ। ਦੂਸਰੇ ਕੰਨ ਪ੍ਰਵਾਨ ਨਹੀਂ, ਨਾ ਦੂਸਰਾ ਮਨ, ਜਿਹੜਾ ਮਨ ਜੁੜਿਆ ਹੀ ਝੂਠ ਵਿੱਚ ਹੋਇਆ ਹੈ, ਉਹ ਮਨ ਕਦੇ ਵੀ ਪ੍ਰਵਾਨ ਨਹੀਂ ਹੋਏਗਾ, ਉਹਦੇ ਦਰ 'ਤੇ ਕਦੇ ਵੀ ਕਬੂਲ ਨਹੀਂ ਪਏਗਾ। ਜਿਹੜਾ ਮਨ ਅਤੇ ਜਿਹੜਾ ਤਨ ਜੁੜਿਆ ਹੀ ਝੂਠ ਨਾਲ ਹੋਇਆ, ਨਾਸ਼ਵਾਨਤਾ ਨਾਲ, ਤਨ ਤਾਂ ਪਹਿਲੇ ਦਿਨ ਤੋਂ ਹੀ ਨਾਸ਼ਵਾਨ ਹੈ ਨਾ ਜੀ, ਤਨ ਨਾਸ਼ਵਾਨ ਹੈ, ਤਨ ਜਿਹੜੇ ਪਦਾਰਥਾਂ ਨਾਲ ਜੁੜ ਰਿਹਾ ਉਹ ਪਦਾਰਥ ਵੀ ਨਾਸ਼ਵਾਨ ਨੇ। ਫਿਰ ਉਹ ਭਾਵੇਂ ਸਰੀਰਕ ਤੌਰ 'ਤੇ ਜੁੜਨ ਦੀ ਗੱਲ ਕਰ ਲਓ ਅਤੇ ਭਾਵੇਂ ਵਿਚਾਰਕ ਤੌਰ 'ਤੇ, ਜਿਹੜੇ ਤਨ ਵਸਤੂ ਪਦਾਰਥ ਨਾਲ ਤਨ ਜੁੜ ਰਿਹਾ ਹੈ, ਮਨ ਸੰਸਾਰੀ ਵਸਤੂ ਪਦਾਰਥ ਨਾਲ ਜੋੜ ਰਿਹਾ ਹੈ, ਉਹ ਨਾਸ਼ਵਾਨ ਹੈ। ਜਿਹੜਾ ਮਨ ਸੱਚ ਨਾਲ ਜੁੜ ਗਿਆ, ਸੱਚ ਹੈ ਅਕਾਲ ਪੁਰਖ, ਜਿਹੜਾ ਮਨ ਜਿਹੜੀ ਵਿਚਾਰ ਅਕਾਲ ਪੁਰਖ ਨਾਲ ਜੁੜ ਜਾਂਦੀ ਹੈ, ਉਹ ਸੱਚ ਹੈ, ਉਹ ਸਦੀਵ ਹੈ, ਉਹਦੇ ਤੋਂ ਬਿਨਾਂ ਤੇ ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ ਹਾਰ ਵਾਲੀ ਖੇਡ ਹੀ ਵਰਤ ਰਹੀ ਹੈ। ਮਨੁੱਖ ਜਿਹਦੇ ਨਾਲ ਮਰਜ਼ੀ ਜੁੜਿਆ ਫਿਰੇ, ਇੱਕ ਨਾ ਇੱਕ ਦਿਨ ਉਹਨੇ ਬਿਣਸ ਜਾਣਾ। ਮਾਲਕ ਕਹਿੰਦੇ ਜੇ ਖੜੋਣਾ ਤਾਂ ਫਿਰ ਇੱਕ ਅਕਾਲ ਪੁਰਖ ਦੇ ਆਸਰੇ, ਉਹਦੇ ਭਰੋਸੇ ਉੱਤੇ ਖੜੋ, ਉਹਦੇ ਤੋਂ ਬਿਨਾਂ ਇੱਥੇ ਸਾਰੇ ਸੰਸਾਰ ਵਿੱਚ ਜਿਹੜਾ ਮਰਜ਼ੀ ਪਦਾਰਥ, ਜਿਹੜੀ ਮਰਜ਼ੀ ਵਸਤੂ, ਜਿਹੜਾ ਮਰਜ਼ੀ ਜੀਵ ਹੋਵੇ, ਉਹ ਹਰ ਇੱਕ ਜੀਵ ਨਾਸ਼ਵਾਨ ਹੈ। ਇੱਥੋਂ ਤੱਕ ਸਰੀਰ ਵੀ ਬਿਣਸ ਜਾਣ ਵਾਲਾ ਹੈ, ਇਹ ਵੀ ਸਥਿਰ ਰਹਿਣ ਵਾਲਾ ਨਹੀਂ। ਇਸ ਕਰਕੇ ਕਰਮ ਉਹ ਕਰੀਂ ਜਿਹੜਾ ਤੇਰੇ ਮਨ ਨੂੰ ਸਵਾਰੇ, ਕਿਉਂਕਿ ਇਕੱਲਾ ਸਵਾਰਿਆ ਹੋਇਆ ਸਰੀਰ ਕਦੇ ਵੀ ਉਹਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੁੰਦਾ। ਇਕੱਲਾ ਸਵਾਰਿਆ ਸਰੀਰ ਕਿਵੇਂ ਪ੍ਰਵਾਨ ਹੋ ਜਾਏਗਾ? ਆਪਣੇ ਮਨ ਨੂੰ ਸਵਾਰੀ, ਆਪਣੇ ਜੀਵਨ ਨੂੰ ਸਵਾਰੀ, ਤਾਂ ਜੋ ਸਵਰਿਆ ਹੋਇਆ ਮਨ, ਸਵਰਿਆ ਹੋਇਆ ਜੀਵਨ ਉਹਦੇ ਦਰ 'ਤੇ ਪ੍ਰਵਾਨ ਹੋ ਜਾਏ, ਉਹਦੇ ਚਰਨਾਂ ਕਮਲਾਂ ਵਿੱਚ ਪ੍ਰਵਾਨ ਹੋ ਜਾਏ। ਇਕੱਲੇ ਤਨ ਨੂੰ ਸਵਾਰਨ ਦੇ ਨਾਲ ਕਦੇ ਵੀ ਕਿਸੇ ਤਰੀਕੇ ਦੇ ਨਾਲ ਪ੍ਰਵਾਨਗੀ ਨਹੀਂ ਮਿਲਦੀ। ਇਸ ਲਈ ਭਾਈ ਜਦੋਂ ਸੁਣਨਾ ਉਦੋਂ ਸੱਚ ਸੁਣਨਾ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ। ਜੇ ਕਹਿੰਦੇ ਜੁੜਨਾ ਫਿਰ ਸੱਚ ਨਾਲ ਜੁੜ, ਕਦੇ ਝੂਠ ਦਾ ਪੱਲਾ ਨਾ ਫੜੀ।
1: ਸੰਤ

0: जिन हर हर रसना पनिया राम।
1: फिर अगे जी संत रूप विच जदों शब्द आरंभ है ना, ये सारा है इस शब्द के भी चार पदे जी, बस इन्ना भी गुरु साहब ने एक एक श्लोक हर पदे दे नाल बख्शिया। कहिंदे तिन कोल घुमाई जिन प्रभ श्रवणी सुनिया राम। मालक कहिंदे मैं उन्हां तों कुरबान जाना जिन्हां ने अपने कन्नां नाल रब नूं सुनिया। हुण चेता रखो इत्थे गल मन दी हो रही है, गल मन दी ही हो रही है। कहिंदे मैं उन्हां तों कुरबान जाना जिन्हां ने उन्हूं सुनिया है, सच सुने है जिन्हां ने। तिन घोल घुमाई जिन प्रभ श्रवणी सुनिया राम से सहज सुहेले। कहिंदे उह सुभाविक ही सुखी हो गए, सुहेले हो गए। जिन हर हर रसना भणिया राम, जिन्हां ने उन्हूं भणिया, भणिया मतलब चेते कीता, जपिया, जिन्हां ने सुनिया उन्हां तों कुरबान, जिन्हां ने जपिया मल कहिंदे उह सुहेले हो गए। मालक जी ने ना जी हुण इन्हां दा भाव ते यही है ना, जदों दोवां पंक्तियां दा अर्थ करांगे ते जिहड़े जुड़ गए उहदे नाल उन्हां तों कुरबान जा रहे गुरु साहिब, जिहड़े जुड़ गए उहदे नाल उही सुहेले ने, जिहड़े जुड़ गए उहदे नाल उहनां दा ही जीवन सफल है। सफलता ते उहनां कोल ही है ना जी जीवन दी, जिहड़े उहदे नाल जुड़ गए। जिवें मालक कह रहे से सहज सुहेले, सुहेले दा मतलब सौखे हो जाना, सुखी हो जाना, सुहेला हो गया ना। मालक कहिंदे उह सुभाविक ही सुखी हो गए। कौन? जिन हर हर रसना भणिया, भणिया मतलब आखना, आखेगा कौन? जिहड़ा सुनेगा। पहलां ते सुनन दी है ना जी गल, बोली दा ते बाद विच है, पहलां सुनना पैंदा। तुसीं वेख लो मनुख भी पहलां सुनदा है, बोलदा बाद विच है। जिवें एक जीव जन्म लैंदा संसार ते, जन्म लैंदा बोलन लग जांदा नहीं। तुसीं उस नव जन्मे बालक दे कोल बह के बोलो, वह बड़े ध्यान नाल सुनदा। साल डेढ़ साल तक वह सुनदा है, फिर हौली हौली बोलन लगता। वह फिर बोलदा वो ही है जो उन्हें सुने है। तुसीं बस ये वेख लो भी असीं अपने बालक दी जुबानों सुनना की चाहुंदे आ, जो उहदी जुबान तो सुनना चाहुंदे आ उहदियां कन्नां च पाउणा, उहदे कन्नां च पाउणा शुरू कर दो। जो उहदे कन्नां च पाएगा उही उह सुनाएगा, जो मन सुनेगा बोलेगा भी उही। मन एक बच्चा है ना जी, मन बालक है, ते मन ने सदा रहना बालक ही है। मन बालक ही रहिंदा है, सदा बालक रहिंदा। हुण असीं मन कोलों सुनना की है, जो साड़ी इच्छा है भी मेरा मन आ सुने, आ बोले मेरा मन, मैं सुनना चाहुंदा। तुसीं कदे वेखो जदों आपां बाणी पढ़ीए, बाणी नूं विचारीए, ते बाणी गुरु साहब उपदेश बख्शदिआं कहिंदे ना, जो बोल रहा तेरा मन उहनूं सुनण दी कोशिश करिआ कर। साडा ते अजे बोली जांदा ना, ते उह जिहड़ा बोल रहा उह वी उह नहीं बोल रहा जो इहनूं बोलना चाहीदा है। बोल भी उह ही रहा जिहनूं गुरु साहब ने पवन झुलारे कहा, हवा दे बोले, ते सुण भी उही रहा, बोलेगा तो उही जो इन्हें सुने है। ਤੇ ਅਜੇ ਤੱਕ ਸਾਡੇ ਮਨ ਨੇ ਸਿਰਫ ਹਵਾ ਦੇ ਬੁੱਲਿਆਂ ਵਾਂਗੂ ਸੰਸਾਰਿਕ ਪਦਾਰਥਾਂ ਨੂੰ ਸੁਣਿਆ, ਉਹੀ ਬੋਲੀ ਜਾਂਦਾ। ਚਾਰ ਕੁ ਬੰਦਿਆਂ ਕੋਲੋਂ ਕਿਸੇ ਪਦਾਰਥ ਦੀ ਵਾਹ ਵਾਹ ਸੁਣ ਕੇ ਆ ਜੇ ਮਨ ਫੈਸਲਾ ਕੀ ਕਰਦਾ? ਆਪਾਂ ਆਹੀ ਪਦਾਰਥ ਲੈ ਕੇ ਆਉਣਾ, ਮਨ ਨੇ ਫੈਸਲਾ ਕਰ ਲਿਆ। ਉਹ ਚਾਰ ਕੁ ਬੰਦਿਆਂ ਨੇ ਸ਼ਲਾਘਾ ਕੀਤੀ, ਚਾਰ ਕੁ ਬੰਦਿਆਂ ਦੀ ਸ਼ਲਾਘਾ ਸੁਣ ਕੇ ਮਨ ਕਹਿੰਦਾ ਆਪਾਂ ਤਾਂ ਆਹੀ ਪਦਾਰਥ ਲਿਆਵਾਂਗੇ। ਚਾਰ ਕੁ ਬੰਦੇ ਉਸੇ ਪਦਾਰਥ ਦੀ ਨਿੰਦਿਆ ਕਰ ਦੇਣ, ਮਨ ਕਹਿੰਦਾ ਨਹੀਂ ਇਹ ਨਹੀਂ, ਕੋਈ ਹੋਰ ਸੋਚਾਂਗੇ। ਇੱਥੇ ਕੀ ਤੱਕ ਸੀਮਤ ਹੈ? ਬਸ ਉਹੀ ਸੁਣੀ ਜਾਂਦਾ, ਉਹੀ ਬੋਲੀ ਜਾਂਦਾ। ਨਾ ਮਨ ਨੇ ਸੱਚ ਸੁਣਿਆ, ਨਾ ਮਨ ਨੇ ਸੱਚ ਬੋਲਿਆ। ਪਰ ਮਾਲਕ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਜਿਨ੍ਹਾਂ ਨੇ ਸੱਚ ਸੁਣਿਆ ਵੀ ਹੈ ਅਤੇ ਸੱਚ ਬੋਲਿਆ ਵੀ ਹੈ। ਹੁਣ ਇਹ ਦੋਵੇਂ ਚੀਜ਼ਾਂ ਵੇਖ ਲਓ। ਗੁਰੂ ਸਾਹਿਬ ਹਾਲਾਂਕਿ ਇੱਥੇ ਗੱਲ ਰੱਬ ਨੂੰ ਜਪਣ ਦੀ ਕਰ ਰਹੇ ਨੇ, ਪਰ ਜੇ ਆਪਾਂ ਸੱਚ ਦੀ ਗੱਲ ਕਰੀਏ ਤਾਂ ਸੱਚ ਸੁਣਨ ਵਾਲਾ ਵੀ ਸੂਲੀ ਟੰਗਿਆ ਗਿਆ, ਸੱਚ ਬੋਲਣ ਵਾਲਾ ਵੀ ਸੂਲੀ ਟੰਗਿਆ ਗਿਆ। ਝੂਠ ਨੂੰ ਤਾਂ ਤਖਤ ਮਿਲਦੇ ਨੇ, ਝੂਠ ਹਮੇਸ਼ਾ ਸੂਲੀ ਟੰਗਣ ਵਾਲਾ ਬਣਿਆ, ਟੰਗਿਆ ਨਹੀਂ ਗਿਆ, ਸੂਲੀ ਉੱਤੇ ਲਟਕਦਾ ਤੇ ਸੱਚ ਹੀ ਹੈ। ਸੱਚ ਕਦੇ ਜਿਹੜਾ ਉਹ ਤੁਸੀਂ ਤਖਤ ਉੱਤੇ ਬੈਠਾ ਵੇਖਿਆ? ਤਖਤ 'ਤੇ ਕੌਣ ਬੈਂਦਾ? ਝੂਠ। ਸੱਚ ਉਹਦੀਆਂ ਨਜ਼ਰਾਂ 'ਚ ਪ੍ਰਵਾਨ ਹੈ, ਪਰ ਸੰਸਾਰ 'ਤੇ ਕਹਿੰਦਾ ਝੂਠ ਚੰਗਾ ਹੈ। ਫਿਰ ਵੇਖੋ ਹੈਰ ਇਨਸਾਨੀ ਫਿਤਰਤ, ਜਿਹਨੂੰ ਮਰਜ਼ੀ ਪੁੱਛ ਲਓ ਤੈਨੂੰ ਝੂਠ ਚੰਗਾ ਲੱਗਦਾ, ਕਹਿੰਦਾ ਨਹੀਂ ਮੈਨੂੰ ਝੂਠ ਤੋਂ ਬਹੁਤ ਨਫ਼ਰਤ ਹੈ। ਜਿਹਨੂੰ ਮਰਜ਼ੀ ਪੁੱਛ ਲਓ। ਹੁਣ ਜਿਹੜਾ ਬੰਦਾ ਕਹਿ ਰਿਹਾ ਝੂਠ ਤੋਂ ਨਫ਼ਰਤ ਬਹੁਤ, ਉਹਨੂੰ ਪੁੱਛ ਕੇ ਵੇਖੋ ਤੂੰ ਕਦੇ ਝੂਠ ਨਹੀਂ ਬੋਲਿਆ? ਉਹਦੇ ਕੋਲ ਜਵਾਬ ਨਹੀਂ ਹੈ, ਬੋਲਦਾ ਭਾਵੇਂ ਸਾਰਾ ਦਿਨ ਹੀ ਝੂਠ ਹੋਵੇ। ਫਿਰ ਸੋ ਇੱਕ ਵਿਦਵਾਨ ਨੇ ਬਹੁਤ ਸੋਹਣਾ ਜ਼ਿਕਰ ਕੀਤਾ, ਕਹਿੰਦਾ ਹੈਰਾਨੀ ਇਸ ਕਰਕੇ ਹੁੰਦੀ ਹੈ ਕਿ ਹਰ ਇਨਸਾਨ ਕਹਿੰਦਾ ਮੈਨੂੰ ਝੂਠ ਤੋਂ ਨਫ਼ਰਤ ਹੈ, ਮੈਂ ਝੂਠ ਸੁਣ ਨਹੀਂ ਸਕਦਾ। ਕਹਿੰਦੇ ਜੇ ਹਰ ਇਨਸਾਨ ਇਹ ਕਹਿੰਦਾ ਮੈਨੂੰ ਝੂਠ ਤੋਂ ਨਫ਼ਰਤ ਹੈ, ਫਿਰ ਝੂਠ ਬੋਲਦਾ ਕੌਣ ਹੈ? ਅਤੇ ਇੱਕ ਗੱਲ ਨਾਲ ਚੇਤਾ, ਹਰ ਇਹੀ ਕਹਿੰਦਾ ਮੈਂ ਝੂਠ ਸੁਣ ਨਹੀਂ ਸਕਦਾ, ਕੋਈ ਇਹ ਥੋੜ੍ਹੀ ਕਹਿੰਦਾ ਮੈਂ ਝੂਠ ਬੋਲਦਾ ਨਹੀਂ, ਬਸ ਸੁਣ ਨਹੀਂ ਸਕਦਾ। ਵੀ ਤੁਸੀਂ ਸਾਡਾ ਬੋਲਿਆ ਸੁਣੀ ਚੱਲੋ, ਅਸੀਂ ਤੁਹਾਡਾ ਬੋਲਿਆ ਝੂਠ ਨਹੀਂ ਸੁਣਨਾ, ਤੁਸੀਂ ਸਾਡਾ ਝੂਠ ਬੋਲਿਆ ਸੁਣੀ ਚੱਲੋ ਬਸ। ਭਾਵ ਤਾਂ ਇਹੀ ਹੋਇਆ ਨਾ ਵੀ ਮੈਂ ਸੁਣ ਨਹੀਂ ਸਕਦਾ, ਜੇ ਮੈਂ ਬੋਲਾਂ ਤੁਸੀਂ ਸੁਣੀ ਚੱਲਿਓ, ਪਰ ਮੈਂ ਝੂਠ ਨਹੀਂ ਸੁਣ ਸਕਦਾ। ਗੁਰੂ ਸਾਹਿਬ ਕਹਿੰਦੇ ਭਾਈ ਝੂਠ ਦਾ ਆਸਰਾ ਛੱਡ, ਜੁੜਨਾ ਤੇ ਸੱਚ ਨਾਲ ਜੁੜ। ਜਿਨ੍ਹਾਂ ਨੇ ਕੰਨੀ ਜਸ ਸੁਣਿਆ, ਸੱਚ ਸੁਣਿਆ ਜਿਨ੍ਹਾਂ ਨੇ ਕੰਨੀ, ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਸੱਚ ਸੁਣ ਕੇ ਆਪਣੀ ਰਸਨਾ ਨਾਲ ਸੱਚ ਬੋਲਿਆ, ਜਪਿਆ ਜਿਨ੍ਹਾਂ ਨੇ ਸੱਚ ਨੂੰ, ਭਣਿਆ ਜਿਨ੍ਹਾਂ ਨੇ ਸੱਚ, ਸਤਿਗੁਰੂ ਕਹਿੰਦੇ ਤਿੰਨ ਕੋਲ ਘੁਮਾਈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਵਰ ਨਹੀਂ ਜਾਂਦਾ ਉਹਨਾਂ ਤੋਂ। ਅਤੇ ਦੂਜਾ ਪੱਖ ਕੀ ਆਖਦੇ ਨੇ? ਕਹਿੰਦੇ ਭਾਈ ਉਹ ਸੌਖੇ ਹੋ ਗਏ ਜਿਨ੍ਹਾਂ ਨੇ ਰੱਬ ਨੂੰ ਜਪਿਆ ਹੈ, ਜਿਹੜੇ ਉਹਨੂੰ ਜਪਦੇ ਨੇ, ਅਰਾਧਦੇ ਨੇ, ਸੱਚ ਨਾਲ ਜੁੜ ਜਾਂਦੇ ਨੇ, ਉਹ ਫਿਰ ਸੌਖੇ ਹੋ ਜਾਂਦੇ ਨੇ। ਉਹ ਅਕਾਲ ਪੁਰਖ ਉਹਨਾਂ ਨੂੰ ਆਪਣੀ ਪ੍ਰੀਤ, ਆਪਣਾ ਪ੍ਰੇਮ, ਆਪਣਾ ਮਿਲਾਪ

ਫਿਰ ਅਗਲੀਆਂ ਪੰਕਤੀਆਂ ਜੀ, ਸੇ ਸਹਿਜ ਸੁਹੇਲੇ ਗੁਣਾਂ ਅਮੋਲੇ, ਉਹ ਅਮੋਲਕ ਗੁਣਾਂ ਦੇ ਮਾਲਕ ਬਣ ਗਏ ਔਰ ਸਹਿਜ ਸੁਹੇਲੇ, ਸੁਹੇਲੇ ਨਾ ਜਿਵੇਂ ਪਹਿਲੋਂ ਜ਼ਿਕਰ ਕੀਤਾ ਉੱਪਰ ਵੀ ਸੌਖੇ ਨੇ ਉਹ, ਸੁਭਾਵਕ ਹੀ ਉਹ ਸੁਖੀ ਹੋ ਗਏ ਕਿਉਂਕਿ ਉਹ ਗੁਣਾਂ ਵਿੱਚ ਅਮੋਲਕ ਨੇ। ਗੁਣਾਂ ਵਿੱਚੋਂ ਹਮੇਸ਼ਾ ਸੁੱਖ ਉਪਜਦਾ ਹੈ, ਔਗੁਣਾਂ ਵਿੱਚੋਂ ਹਮੇਸ਼ਾ ਦੁੱਖ ਉਪਜਦਾ ਹੈ। ਮਨੁੱਖ ਕਈ ਤਰ੍ਹਾਂ ਦੇ ਦੁੱਖ ਸਹਿ ਕੇ ਵੀ ਗੁਣ ਸਿੱਖਦਾ ਹੈ, ਕਿਉਂ ਵੀ ਮੈਂ ਅੱਜ ਗੁਣ ਸਿੱਖ ਲਾਂਗਾ ਕੱਲ੍ਹ ਨੂੰ ਸੌਖਾ ਹੋਵਾਂਗਾ। ਕਈ ਤਰ੍ਹਾਂ ਦੀਆਂ ਤਕਲੀਫਾਂ ਸਹਿ ਕੇ ਗੁਣ ਸਿੱਖਦਾ ਹੈ, ਜਿਵੇਂ ਇੱਕ ਸ਼ਾਗਿਰਦ ਦੀ ਗੱਲ ਕਰੀਏ ਨਾ, ਸ਼ਾਗਿਰਦ ਸੇਵਕ ਉਹ ਸ਼ਾਗਿਰਦੀ ਕਮਾਉਂਦਾ ਹੈ, ਸ਼ਾਗਿਰਦੀ ਲੈਣੀ ਸੌਖੀ ਹੈ, ਸ਼ਾਗਿਰਦੀ ਕਮਾਉਣੀ ਬਹੁਤ ਔਖੀ ਹੈ। ਸ਼ਾਗਿਰਦ ਤੇ ਮੈਂ ਜਾ ਕੇ ਗੋਡੀ ਹੱਥ ਲਾ ਕੇ ਅਗਲੇ ਨੂੰ ਦਸਤਾਰ ਫੜਾ ਕੇ ਤੇ ਨਾਲ ਉਹਦਾ ਮੂੰਹ ਮਿੱਠਾ ਕਰਾ ਕੇ ਆਖਾਂ ਲਓ ਜੀ ਮੈਂ ਤੁਹਾਡਾ ਅੱਜ ਤੋਂ ਸ਼ਾਗਿਰਦ ਹੋ ਗਿਆ, ਇਹ ਸ਼ਾਗਿਰਦੀ ਮਿਲ ਗਈ। ਪਰ ਹੁਣ ਸ਼ਾਗਿਰਦੀ ਕਮਾਉਣੀ ਹੈ, ਜਦੋਂ ਸ਼ਾਗਿਰਦੀ ਕਮਾਉਣ ਦੀ ਵਾਰੀ ਆਵੇ ਫਿਰ ਕਈ ਐਸੇ ਨੇ ਜਿਹੜੇ ਦੌੜ ਜਾਂਦੇ ਨੇ, ਸ਼ਾਗਿਰਦੀ ਕਮਾਈ ਨਹੀਂ ਜਾ ਕਮਾਈ ਬਹੁਤ ਮੁਸ਼ਕਲ ਕਮਾਈ ਜਾਂਦੀ। ਜੇ ਸ਼ਾਗਿਰਦੀ ਕਮਾਉਣੀ ਸਿੱਖਣੀ ਹੈ ਫਿਰ ਭਾਈ ਲਹਿਣੇ ਤੋਂ ਸਿੱਖੋ ਵੀ ਭਾਈ ਲਹਿਣਾ ਜੀ ਸ਼ਾਗਿਰਦੀ ਕਮਾਈ ਦੀ ਕਿੱਦਾਂ। ਜਿੰਨੇ ਗੁਰੂ ਨਾਨਕ ਸਾਹਿਬ ਦੇ ਮਗਰ ਤੁਰੇ ਮਾਲਕ ਨੇ ਮੋੜ ਤੇ ਮੁੜ ਗਏ, ਜਿਹੜੇ ਰਹਿ ਗਏ ਮਗਰ ਤੁਰੇ ਜਾਂਦੇ ਉਹਨਾਂ ਨੂੰ ਲਾਲਚ ਦੇ ਕੇ ਮੋੜ ਤਾਂ ਉਹ ਵੀ ਮੁੜ ਗਏ, ਤੇ ਫਿਰ ਰਹਿ ਗਏ ਜਿਹੜੇ ਕੁਛ ਕੁ ਉਹਨਾਂ ਨੂੰ ਫਿਰ ਗੁਰੂ ਨਾਨਕ ਸਾਹਿਬ ਨੇ ਦੰਡ ਡਾਂਗ ਚੁੱਕ ਲਈ, ਤੇ ਜਦੋਂ ਡਾਂਗ ਹੱਥਾਂ 'ਚ ਵੇਖੀ ਬਾਪੂ ਦੇ ਫਿਰ ਸਾਰੇ ਹੀ ਦੌੜ ਗਏ, ਫਿਰ ਕੋਈ ਵੀ ਨਹੀਂ, ਫਿਰ ਟਿਕਿਆ ਤੇ ਇਕੱਲਾ ਭਾਈ ਲਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਲਹਿਣਿਆ ਤੂੰ ਨਹੀਂ ਗਿਆ, ਕਹਿੰਦਾ ਜੀ ਜਿਹਨਾਂ ਕੋਲ ਥਾਵਾਂ ਸੀ ਉਹ ਚਲੇ ਗਏ, ਮੇਰੇ ਕੋਲ ਥਾਂ ਹੀ ਹੈ ਨਹੀਂ, ਮੈਂ ਜਾਵਾਂ ਕਿੱਥੇ, ਮੇਰੀ ਥਾਂ 'ਤੇ ਤੂੰ ਹੀ ਹੈ, ਮੈਂ ਤੇਰੇ ਕੋਲ ਖੜੋਤਾ। ਆ ਸ਼ਾਗਿਰਦੀ ਕਮਾਈ, ਨਹੀਂ ਤੇ ਭਾਈ ਲਹਿਣਾ ਵੀ ਕਹਿੰਦੇ ਵੀ ਬਾਬਾ ਨਾਲੇ ਮੈਂ ਤੇਰੇ ਕੋਲ ਰਵਾਂ, ਨਾਲੇ ਮੈਂ ਤੇਰੀ ਸੇਵਾ ਕਰਾਂ, ਨਾਲੇ ਤੇਰੇ ਵਾਸਤੇ ਜਲ ਪਾਣੀ ਲੈ ਕੇ ਆਵਾਂ, ਪ੍ਰਸ਼ਾਦੇ ਭੋਜਨ ਦਾ ਪ੍ਰਬੰਧ ਵੀ ਕਰਾਂ, ਅਤੇ ਨਾਲੇ ਤੇਰੇ ਤੋਂ ਡਾਂਗਾ ਖਾਵਾਂ। ਮੈਂ ਕਿੱਥੋਂ ਦਾ ਸਿਆਣਾ ਹੋਇਆ ਫਿਰ ਵੀ ਮੈਂ ਤਾਂ ਚੱਲਿਆ ਵੀ ਆਪਾਂ ਨਹੀਂ ਰਹਿੰਦੇ। ਜਦ ਕਿ ਸਿਖਾਉਣ ਵਾਲਾ ਮਤ ਦੇਣ ਵਾਲਾ ਜੇ ਝਿੜਕਦਾ ਵੀ ਹੈ ਤੇ ਉਹ ਭਲੇ ਲਈ ਝਿੜਕਦਾ, ਕਦੇ ਬੁਰੇ ਵਾਸਤੇ ਨਹੀਂ, ਕਦੇ ਵੀ ਬੁਰੇ ਵਾਸਤੇ ਨਹੀਂ ਝਿੜਕਦਾ। ਅਧਿਆਪਕ ਕਦੇ ਵਿਦਿਆਰਥੀ ਦਾ ਵੈਰੀ ਥੋੜੀ ਬਣਿਆ, ਅਧਿਆਪਕ ਕਦੇ ਵਿਦਿਆਰਥੀ ਦਾ ਵੈਰੀ ਥੋੜੀ ਵੀ ਤੂੰ ਮੇਰਾ ਦੁਸ਼ਮਣ ਹੈ ਮੈਂ ਤੈਨੂੰ ਮੌਤ ਦੇ ਘਾਟ ਉਤਾਰ ਦਿਊ, ਨਹੀਂ। ਅਧਿਆਪਕ ਜੇ ਵਿਦਿਆਰਥੀ ਨੂੰ ਝਿੜਕਦਾ ਵੀ ਹੈ ਤੇ ਇਸ ਕਰਕੇ ਝਿੜਕਦਾ ਵੀ ਸੱਜਣਾ ਤੇਰੇ ਤੋਂ ਉਮੀਦ ਵੱਧ ਹੈ ਤੂੰ ਕਿੱਥੇ ਖੜੋਤਾ। ਅਸੀਂ ਇਹ ਨਹੀਂ ਚਾਹੁੰਦੇ, ਅਧਿਆਪਕ ਕਦੇ ਇਹ ਨਹੀਂ ਚਾਹੁੰਦਾ ਵੀ ਜਿੱਥੇ ਮੈਂ ਖੜੋਤਾ ਮੇਰਾ ਵਿਦਿਆਰਥੀ ਵੀ ਉੱਥੇ ਖੜ, ਅਧਿਆਪਕ ਤੇ ਚਾਹੁੰਦਾ ਜਿੱਥੇ ਮੈਂ ਹਾਂ ਮੇਰਾ ਵਿਦਿਆਰਥੀ ਇਦੂ ਅਗਾਂਹ ਜਾਵੇ, ਉਹ ਇਹ ਚਾਹੁੰਦਾ, ਇਸ ਕਰਕੇ ਉਹ ਝਿੜਕਦਾ। ਇਸ ਲਈ ਪਹਿਲਾਂ ਜ਼ਿਕਰ ਕੀਤਾ ਜੀ ਸ਼ਾਗਿਰਦੀ ਕਮਾਉਣੀ ਬਹੁਤ ਮੁਸ਼ਕਲ ਹੈ। ਗੁਰੂ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਇਹਦੇ ਵਿੱਚ ਮਾਲਕ ਕਹਿੰਦੇ
ਹੁਣ ਗੁਣ ਗੁਣ ਸਿੱਖ ਦਾ ਕਿਵੇਂ ਹੈ? ਇਨਸਾਨ ਜਿਹਨੇ ਸਿੱਖਣਾ ਹੋਵੇ ਗੁਣ, ਉਹ ਦੁੱਖ ਸਹਿੰਦਾ ਨਾ, ਉਹ ਝਟਕਾਂ ਵੀ ਸਹਿੰਦਾ। ਕਈ ਵਾਰੀ ਉਸਤਾਦ ਨੂੰ ਇਹ ਵੀ ਕਹਿ ਦਿੰਦਾ ਵੀ ਅੱਜ ਤੂੰ ਪ੍ਰਸ਼ਾਦਾ ਨਹੀਂ ਛਕਣਾ, ਅੱਜ ਭੁੱਖਿਆਂ ਰਹਿ, ਘਰੋਂ ਦੂਰ ਵੀ ਰਹਿਣਾ ਪੈਂਦਾ। ਕਾਹਦੇ ਲਈ? ਵੀ ਮੈਂ ਗੁਣ ਸਿੱਖ ਲਾਂ, ਮੈਂ ਗੁਣ ਸਿੱਖ ਲਾਂ। ਜਦੋਂ ਗੁਣ ਸਿੱਖ ਲਾਂਗਾ ਫਿਰ ਮੈਂ ਸੁਖੀ ਹਾਂ। ਹੁਣ ਇਹਨੂੰ ਹੋਰ ਸੌਖਾ ਕਰ ਲਈਏ। ਦੋ ਬੱਚੇ ਨੇ, ਇੱਕ ਨੇ ਫੈਸਲਾ ਕਰ ਲਿਆ ਅਧਿਆਪਕ ਦੀਆਂ ਝਿੜਕਾਂ ਸੁਣਨ ਦਾ, ਇੱਕ ਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਸੁਣਦਾ, ਮੈਂ ਤੇ ਆਪਣੀ ਮਰਜ਼ੀ ਕਰੂੰ। ਦੋਵੇਂ ਹਮ ਉਮਰ ਨੇ। ਜਿਹਨੇ ਤੇ ਫੈਸਲਾ ਕੀਤਾ ਅਧਿਆਪਕਾਂ ਦੀ ਝਿੜਕਾਂ ਸੁਣਨ ਦਾ, ਮਾਰ ਖਾਣ ਦਾ, ਦੁੱਖ ਸਹਿਣ ਦਾ, ਉਹ ਮੋਢੇ ਤੇ ਬਸਤਾ ਟੰਗਦਾ ਸਕੂਲੇ ਜਾਂਦਾ ਹੈ, ਪੜ੍ਹਦਾ ਗੁਣ ਸਿੱਖਦਾ। ਅਧਿਆਪਕ ਉਹਦੇ ਤੋਂ ਉਮੀਦਾਂ ਵੀ ਕਈ ਲਾ ਕੇ ਬੈਠੇ ਨੇ। ਕਈ ਵਾਰੀ ਅਧਿਆਪਕ ਕੋਲੋਂ ਝਿੜਕਾਂ ਵੀ ਖਾਣੀਆਂ ਪੈਂਦੀਆਂ, ਕਈ ਵਾਰੀ ਮਾਰ ਵੀ ਖਾਣੀ ਪੈਂਦੀ। ਹੌਲੀ ਹੌਲੀ ਘੜਦਿਆਂ ਘੜਦਿਆਂ ਅਧਿਆਪਕ ਨੇ ਬੜੀ ਸੋਹਣੀ ਘਾੜਤ ਘੜਤੀ। ਦੂਜਾ ਵਿਦਿਆਰਥੀ ਬੱਚਾ ਜਿਹਨੇ ਫੈਸਲਾ ਕੀਤਾ ਸੀ ਵੀ ਆਪਾਂ ਨਹੀਂ ਜਾਂਦੇ, ਮੈਂ ਨਹੀਂ ਸੁਣਦਾ ਕਿਸੇ ਦੀ, ਅਧਿਆਪਕ ਦੀ ਕਿੱਦਾਂ ਸੁਣਾ, ਮੈਂ ਤਾਂ ਕਦੇ ਉਹਨਾਂ ਦੀ ਨਹੀਂ ਸੁਣੀ ਜਿਨ੍ਹਾਂ ਨੇ ਮੈਨੂੰ ਪੈਦਾ ਕੀਤਾ, ਆਪਾਂ ਨਹੀਂ ਭਾਈ। ਉਹਨੇ ਫੈਸਲਾ ਕਰ ਲਿਆ ਸਕੂਲੇ ਨਾ ਜਾਣ ਦਾ, ਉਹ ਕਹਿੰਦਾ ਆਪਾਂ ਤਾਂ ਇੱਦਾਂ ਹੀ ਰਹਾਂਗੇ। ਚਲੋ ਮਾਂ ਬਾਪ ਨੇ ਵੀ ਕਿਹਾ ਵੀ ਬੱਚਾ ਹੈ, ਕੋਈ ਗੱਲ ਨਹੀਂ। ਉਮਰ ਲੰਘਦੀ ਗਈ, ਹੁਣ ਦੋਵੇਂ ਹੀ ਉਸ ਉਮਰ 'ਤੇ ਪਹੁੰਚ ਗਏ ਜਿੱਥੇ ਹੁਣ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਨਿਰਵਾਹ ਸ਼ੁਰੂ ਕਰਨਾ ਹੈ, ਕਾਰ ਵਿਹਾਰ। ਜਿੰਨੇ 'ਤੇ ਫੈਸਲਾ ਕੀਤਾ ਸੀ ਮਾਰ ਖਾਣ ਦਾ, ਉਹ ਤਾਂ ਨਿਰਵਾਹ ਕਰਨ ਦੇ ਲਈ ਤਿਆਰ ਹੋ ਗਿਆ। ਉਹ ਕਹਿੰਦਾ ਕੋਈ ਪਰਵਾਹ ਨਹੀਂ, ਮੇਰੇ ਕੋਲ ਗੁਣ ਹੈ, ਮੇਰੇ ਗੁਣਾਂ ਦਾ ਮੁੱਲ ਪੈਣਾ। ਉਹਨੇ ਇੱਕ ਚੰਗੀ ਨੌਕਰੀ ਮਿਲ ਗਈ, ਸੋਹਣਾ ਚੰਗਾ ਕਾਰੋਬਾਰ ਮਿਲ ਗਿਆ, ਉਹ ਸੁਖਾਲਾ ਨਿਰਵਾਹ ਕਰਨ ਲੱਗ ਗਿਆ, ਹੁਣ ਸੁੱਖ ਨਾਲ ਬੈਠਾ, ਆਪਣੀ ਮਰਜ਼ੀ ਨਾਲ ਜਾਂਦਾ, ਆਪਣੀ ਮਰਜ਼ੀ ਨਾਲ ਆਉਂਦਾ, ਆਪਣੀ ਮਰਜ਼ੀ ਨਾਲ ਕਾਰੋਬਾਰ ਕਰ, ਹੁਣ ਉਹ ਸੌਖਾ ਹੈ। ਉਹਨੂੰ ਉਸ ਕਾਰੋਬਾਰ ਦੇ ਬਦਲੇ 'ਚ ਧਨ ਵੀ ਵੱਧ ਮਿਲ ਜਾਂਦਾ। ਜਿਹਨੇ ਫੈਸਲਾ ਕੀਤਾ ਸੀ ਵੀ ਆਪਾਂ ਨਹੀਂ ਜਾਣਾ, ਆਪਾਂ ਅਧਿਆਪਕ ਤੋਂ ਝਿੜਕਾਂ ਕਿਉਂ ਸਹੀਏ, ਹੁਣ ਨਿਰਵਾਹ ਉਹਨੇ ਵੀ ਕਰਨਾ, ਉਹ ਕਹਿੰਦਾ ਹੁਣ ਕੀ ਕਰੀਏ, ਦਿਹਾੜੀ ਤਾਂ ਕਰਨੀ ਪੈਣੀ, ਰੋਟੀ ਤਾਂ ਖਾਣੀ ਹੈ। ਹੁਣ ਉਹ ਵਿਚਾਰਾ ਜਾਂਦਾ ਜਿਹਨੇ ਅਧਿਆਪਕ ਦੀਆਂ ਝਿੜਕਾਂ ਸੁਣੀਆਂ, ਉਹਨੂੰ ਹੁਣ ਕਿਸੇ ਹੋਰ ਦੀ ਝਿੜਕ ਦੀ ਜ਼ਰੂਰਤ ਨਹੀਂ, ਅਤੇ ਜਿਹਨੇ ਅਧਿਆਪਕ ਦੀਆਂ ਨਹੀਂ ਸੁਣੀਆਂ ਉਹ ਰੋਜ਼ ਹੁਣ ਲੋਕਾਂ ਤੋਂ ਸੁਣਦਾ। ਫੈਸਲਾ ਆਪਣਾ, ਜੇ ਗੁਣ ਸਿੱਖ ਲਈਏ ਭਾਵੇਂ ਮੁਸ਼ਕਲ ਵਿੱਚ ਰਹਿ ਕੇ ਸਿੱਖੀਏ, ਗੁਣਾਂ ਦਾ ਮੁੱਲ ਪਏਗਾ ਹੀ ਪਏਗਾ। ਅਤੇ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਗੁਣ ਨਹੀਂ ਸਿੱਖਣਾ, ਅਸੀਂ ਮੁਸ਼ਕਲ ਵਿੱਚ ਨਹੀਂ ਰਹਿ ਸਕਦੇ, ਅਸੀਂ ਇੱਦਾਂ ਕਿਵੇਂ ਰਹੀਏ, ਫਿਰ ਇੱਕ ਦਿਨ ਆਉਂਦਾ ਜਿੱਦਣ ਸਮਾਂ ਲੰਘ ਜਾਂਦਾ, ਗੁਣ ਪੱਲੇ ਕੋਈ ਨਹੀਂ ਹੁੰਦਾ, ਫਿਰ ਨਾ ਗੁਣ ਕੋਲੇ ਹੈ ਅਤੇ ਨਾ ਮੁੱਲ ਪੈਂਦਾ, ਫਿਰ ਔਗੁਣਾਂ ਨਾਲ ਤਾਂ ਦੁੱਖ ਹੀ ਹੈ, ਔਗੁਣਾਂ ਨਾਲ ਕਦੇ ਸੁੱਖ ਨਹੀਂ ਮਿਲਿਆ, ਕਦੇ ਸੁੱਖ ਨਹੀਂ ਮਿਲਿਆ। ਕੋਈ ਵੀ ਹੈ ਜੀ ਇਨਸਾਨ, ਭਾਵੇਂ ਕਿਸੇ ਫੀਲਡ 'ਚ ਹੋਵੇ, ਹਰ ਫੀਲਡ ਦੇ ਵਿੱਚ ਪ੍ਰਵਾਨ ਤਾਂ ਉਹੀ ਹੁੰਦਾ ਜਿਹਦੇ ਕੋਲ ਗੁਣ ਹੈ, ਜਿਹਦੇ ਕੋਲ ਨਾ ਗੁਣ ਹੋਵੇ। ਭਾਵੇਂ ਇਨਸਾਨ ਕਹੇ ਮੈਂ ਪੜ੍ਹਿਆ ਨਹੀਂ ਜੀ, ਜੇ ਉਹ ਪੜ੍ਹਿਆ ਨਹੀਂ ਉਹਨੇ ਕਿਤੇ ਨਾ ਕਿਤੇ ਸਿੱਖਿਆ ਤਾਂ ਹੈ ਨਾ, ਭਾਵੇਂ ਉਹ ਕਿਤਾਬੀ ਗਿਆਨ ਲਵੇ, ਭਾਵੇਂ ਉਹ ਕਿਸੇ ਕੋਲੋਂ ਸ਼ਾਗਿਰਦੀ ਲੈ ਕੇ ਗਿਆਨ ਲਵੇ, ਭਾਵੇਂ ਉਹ ਕਿਸੇ ਰੂਪ 'ਚ, ਪਰ ਉਹ ਸਿੱਖ ਰਿਹਾ ਕਿਤੇ ਨਾ ਕਿਤੇ, ਉਹਦੀ ਮਤ ਨੂੰ ਘੜਨ ਵਾਲਾ ਕੋਈ ਨਾ ਕੋਈ ਉਸਤਾਦ ਹੈ ਜਿਹਨੇ ਉਹਨੂੰ ਘੜਿਆ। ਅਤੇ ਜਿਹੜਾ ਇਸ ਗੱਲੋਂ ਡਰਦਾ ਰਿਹਾ ਵੀ ਮੈਂ ਨਹੀਂ ਘੜਿਆ ਜਾਣਾ, ਮੈਂ ਨਹੀਂ ਤਕਲੀਫ ਸਹਿਣੀ, ਆਪਾਂ ਘਾੜਤ ਤੋਂ ਡਰਦੇ ਹਾਂ, ਉਹ ਫਿਰ ਕਦੇ ਪ੍ਰਵਾਨ ਨਹੀਂ ਹੋਇਆ। ਉਹ ਮੂਰਤੀ ਤੇ ਉਹੀ ਬਣ ਕੇ ਉਹੀ ਬਣ ਕੇ ਮਹਿਲਾਂ ਦਾ ਸ਼ਿੰਗਾਰ ਬਣਦੀ ਹੈ ਜਿਹੜੀ ਆਪਣੇ ਉੱਤੇ ਤਰਾਸ਼ਣ ਦਾ ਦੁੱਖ ਸਹਿ ਲਏ, ਅਤੇ ਜਿਹੜਾ ਪੱਥਰ ਆਖੇ ਨਾ ਜੀ ਆਪਾਂ ਨਾ ਹਥੌੜਾ ਸਹੀਏ, ਨਾ ਸ਼ੈਣੀ ਦੀ ਮਾਰ ਸਹੀਏ, ਆਪਾਂ ਤਾਂ ਦੁੱਖਾਂ ਤੋਂ ਦੂਰ ਹਾਂ,
ਉਹ ਕਦੇ ਵੀ ਪੱਥਰ ਮਹਿਲਾਂ ਦਾ ਸ਼ਿੰਗਾਰ ਨਹੀਂ ਬਣਿਆ ਕਰਦੇ, ਉਹ ਪੱਥਰ ਹਮੇਸ਼ਾ ਸੜਕਾਂ ਦੇ ਉੱਤੇ ਠੁੱਡੇ ਹੀ ਖਾਂਦੇ ਨੇ, ਕਦੇ ਨਹੀਂ ਸ਼ਿੰਗਾਰੇ ਜਾਂਦੇ। ਸਤਿਗੁਰੂ ਕਹਿੰਦੇ ਸੇ ਸਹਿਜ ਸੁਹੇਲੇ, ਉਹ ਸਹਿਜ ਸੁਭਾਅ ਸੌਖੇ ਹੋ ਗਏ, ਕੌਣ ਗੁਣਾਂ ਅਮੋਲੇ, ਜਿਨ੍ਹਾਂ ਕੋਲ ਅਮੋਲਕ ਗੁਣ ਨੇ। ਜਗਤ ਉਦਾਹਰਨ ਆਏ, ਮੱਲ ਕਹਿੰਦੇ ਉਹ ਤੇ ਆਏ ਸੰਸਾਰ ਤੇ ਸੰਸਾਰ ਦਾ ਉਧਾਰ ਕਰਨ ਵਾਸਤੇ। ਜਿਵੇਂ ਭਾਈ ਲਹਿਣੇ ਦੇ ਸਿਰ ਉੱਤੇ ਘਾਹ ਦੀਆਂ ਪੰਡਾਂ ਵਿੱਚੋਂ ਚਿੱਕੜ ਦੀਆਂ ਬੂੰਦਾਂ ਡਿੱਗਦੀਆਂ ਵੇਖ ਕੇ ਮਾਤਾ ਜੀ ਨੇ ਕਹਿਤਾ ਸੀ ਉਹ ਇਹਦੇ ਵਸਤਰ ਖਰਾਬ ਹੋ ਗਏ, ਵੀ ਤੁਸੀਂ ਕਿਵੇਂ ਚਿੱਕੜ ਦੀਆਂ ਪੰਡਾਂ, ਘਾਹ ਦੀਆਂ ਪੰਡਾਂ ਚਿੱਕੜ ਨਾਲ ਭਰੀਆਂ ਇਹਦੇ ਸਿਰ 'ਤੇ ਚੁਕਾਈਆਂ। ਅਤੇ ਬਾਪੂ ਨਾਨਕ ਨੇ ਅਤੇ ਭਾਈ ਲਹਿਣਾ ਜੀ ਦੀ ਜੋ ਮੱਤ ਹੈ, ਗੁਰੂ ਨਾਨਕ ਸਾਹਿਬ ਨੇ ਜਵਾਬ ਪਤਾ ਕੀ ਦਿੱਤਾ ਸੀ, ਭਲੀਏ ਇਹ ਲੋਕਾਂ ਵਾਸਤੇ ਚਿੱਕੜ ਦੇ ਛਿੱਟੇ ਹੋ ਸਕਦੇ, ਮੇਰੇ ਵਾਸਤੇ ਅਤਰ ਦੇ ਨੇ, ਅਤੇ ਲੋਕਾਂ ਵਾਸਤੇ ਘਾਹ ਦੀਆਂ ਪੰਡਾਂ ਹੋ ਸਕਦੀਆਂ, ਲਹਿਣੇ ਤੋਂ ਪੁੱਛ ਕੇ ਵੇਖ ਅਤੇ ਮੇਰੇ ਨਜ਼ਰੀਏ ਤੋਂ ਪੁੱਛ, ਇਹ ਘਾਹ ਦੀਆਂ ਪੰਡਾਂ ਨਹੀਂ, ਇਹ ਤਾਂ ਗੁਰਿਆਈ ਦਾ ਛਤਰ ਹੈ। ਜੋ ਗੁਰੂ ਨਾਨਕ ਸਾਹਿਬ ਦਾ ਨਜ਼ਰੀਆ। ਹੁਣ ਜੇ ਭਾਈ ਲਹਿਣਾ ਵੀ ਕਹਿ ਦਿੰਦਾ ਜੀ ਮਾਲਕ ਜੀ ਉਹ ਹੁਣ ਆ ਚਿੱਕੜ ਦੀ ਪੰਡ ਘਾਹ ਨਾਲ, ਘਾਹ ਦੀ ਜਿਹੜੀ ਪੰਡ ਆ ਚਿੱਕੜ ਨਾਲ ਲਿਬੜੀ ਮੈਂ ਚੁੱਕਾਂ ਜੀ, ਮੇਰੀ ਤਾਂ ਦਸਤਾਰ ਮਿਲੀ ਹੋ ਜਾਣੀ, ਮੇਰਾ ਤਾਂ ਚੋਲਾ ਮਿਲਾ ਹੋ ਜਾਣਾ, ਮੈਂ ਤਾਂ ਬੜੀ ਮਹਿੰਗੀ ਪੁਸ਼ਾਕ ਅੱਜ ਹੀ ਪਾਈ ਜੀ, ਨਵੀਂ ਸਵਾਈ ਅੱਜ ਹੀ ਪਾਈ, ਅਤੇ ਅੱਜ ਹੀ ਚਿੱਕੜ ਦੀ ਭਰੀ ਤੁਸੀਂ ਪੰਡ ਮੇਰੇ ਸਿਰ 'ਤੇ ਚੁਕਾਉਣ ਲੱਗੇ ਹੋ, ਵੀ ਨਹੀਂ ਰੁਕ ਜਾਓ ਕੋਈ ਚਾਰ ਦਿਨ ਜਾਂ ਕਿਸੇ ਹੋਰ ਨੂੰ ਬੁਲਾ ਕੇ ਚੁਕਾ ਲਓ, ਅਤੇ ਦੱਸੋ ਭਾਈ ਲੈਣਾ ਗੁਰੂ ਅੰਗਦ ਬਣਦੇ ਨਹੀਂ। ਭਾਈ ਲਹਿਣਾ ਗੁਰੂ ਅੰਗਦ ਤਾਂ ਬਣੇ ਕਿਉਂਕਿ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਇਹ ਨਹੀਂ ਕਿਹਾ ਵੀ ਬਾਪੂ ਕਿਸੇ ਹੋਰ ਨੂੰ ਸੱਦ ਲਾ, ਇਹ ਨਹੀਂ ਕਿਹਾ ਉਹਨਾਂ, ਜਾਂ ਉਹਨਾਂ ਇਹ ਨਹੀਂ ਕਿਹਾ ਜੀ ਮੈਂ ਨਹੀਂ ਕਰ ਸਕਦਾ ਕਿਸੇ ਦੂਜੇ ਨੂੰ ਕਹਿ ਦਿਓ, ਨਾ ਕਦੇ ਇਹ ਕਿਹਾ ਸੀ ਵੀ ਰੁਕ ਜਾਓ ਅੱਧਾ ਕੁ ਘੰਟਾ ਜੀ, ਅੱਧੇ ਕੁ ਘੰਟੇ ਨੂੰ ਆਪਾਂ ਸਵਾਰ ਦਿੰਦੇ ਕਾਰਜ, ਨਹੀਂ। ਜਦੋਂ ਬਾਪੂ ਨੇ ਵਚਨ ਕਰਤੇ ਉਦੋਂ ਹੀ ਭਾਈ ਲੈਣੇ ਨੇ ਤੁਰ ਪੈਣਾ ਨਾ। ਗੁਣਾਂ ਅਮੋਲੇ, ਫਿਰ ਇੱਕ ਸਮਾਂ ਆਇਆ ਨਾ ਜਿੱਦਣ ਸੰਸਾਰ ਨੇ ਪੂਜਿਆ, ਨਮਸਕਾਰਾਂ ਕੀਤੀਆਂ, ਗੁਰੂ ਨਾਨਕ ਨੇ ਨਮਸਕਾਰ ਕੀਤੀ। ਇੱਕ ਦਿਨ ਐਸਾ ਆਇਆ ਜਿੱਦਣ ਭਾਈ ਲਹਿਣੇ ਦੇ ਅੱਗੇ ਫਿਰ ਗੁਰੂ ਨਾਨਕ ਸਾਹਿਬ ਵੀ ਨਮਸਕਾਰ ਕਰਦੇ, ਔਰ ਬਾਪੂ ਨਾਨਕ ਜੀ ਦੀ ਨਮਸਕਾਰ ਕਹਿ ਸਕਦੇ ਹਾਂ, ਇਹ ਦਰਸਾਉਂਦੀ ਹੈ ਲਹਿਣਿਆ ਤੇਰੀ ਸੇਵਾ ਦੇ ਅੱਗੇ ਨਾਨਕ ਦਾ ਵੀ ਸਿਰ ਝੁਕਦਾ, ਲੈਣਿਆ ਤੇਰੀ ਕਮਾਈ ਅੱਗੇ ਨਾਨਕ ਵੀ ਨਮਸਕਾਰ ਕਰਦੇ ਨੇ, ਲੈਣਿਆ ਜਿੱਦਾਂ ਤੂੰ ਸ਼ਾਗਿਰਦੀ ਕਮਾਈ, ਜਿੱਦਾਂ ਤੂੰ ਹੁਕਮ ਕਮਾਇਆ ਨਾ, ਤੇਰੇ ਇਸ ਕਮਾਈ ਦੇ ਅੱਗੇ ਗੁਰੂ ਨਾਨਕ ਨੇ ਵੀ ਸਿਰ ਝੁਕਾਇਆ, ਅੱਜ ਤੋਂ ਤੂੰ ਗੁਰੂ ਨਾਨਕ ਦਾ ਗੁਰੂ ਹੋਇਆ, ਕਿਉਂਕਿ ਸ਼ਬਦ ਉਹਦੇ 'ਚ ਆ ਗਿਆ ਨਾ ਜੀ, ਭਾਈ ਲਹਿਣਾ ਜੀ 'ਚ ਟਿਕਾਤਾ, ਅਤੇ ਜਿੱਥੇ ਸ਼ਬਦ ਟਿਕ ਗਿਆ ਉਹ ਗੁਰੂ ਨਾਨਕ ਸਾਹਿਬ ਦੇ ਗੁਰੂ, ਨਾਨਕ ਸਾਹਿਬ ਤਾਂ ਸਿੱਖ ਬਣ ਗਏ ਨਾ, ਫਿਰ ਗੁਰੂ ਨਾਨਕ ਸਾਹਿਬ ਤਾਂ ਸਿੱਖ ਬਣ ਗਏ, ਫਿਰ ਜਦੋਂ ਗੁਰੂ ਜੋਤ ਭਾਈ ਲੈਣੇ 'ਚ ਟਿਕਾਤੀ ਉਦੋਂ ਅੱਗੇ ਤਾਂ ਗੁਰੂ ਨਾਨਕ ਸਾਹਿਬ ਸਿੱਖ ਨੇ, ਗੁਰੂ ਅਤੇ ਗੁਰੂ ਅੰਗਦ ਸਾਹਿਬ ਬਣ ਗਏ। ਫਿਰ ਇਸੇ ਤਰ੍ਹਾਂ ਗੁਣਾਂ ਅਮੋਲੇ, ਅਮੋਲਕ ਗੁਣ ਜਿਹੜੇ ਜੀ, ਸੇ ਸਹਿਜ ਸੁਹੇਲੇ ਗੁਣਾਂ ਅਮੋਲੇ, ਜਗਤ ਉਦਾਹਰਣ ਆਏ, ਉਦਾਹਰਣ ਦਾ ਮਤਲਬ ਤਾਰਨ ਵਾਲੇ, ਉਹ ਤੇ ਜਗਤ ਨੂੰ ਤਾਰਨ ਵਾਸਤੇ ਹੀ ਆਏ ਨੇ। ਪੈ ਬੋਹਿਤ ਸਾਗਰ ਪ੍ਰਭ ਚਰਨਾ, ਮਾਲਕਾ ਤੇਰੇ ਚਰਨ ਜਿਹੜੇ ਨਾ, ਪੈ ਬੋਹਿਤ ਇਹ ਡਰ, ਪੈ ਸਾਗਰ, ਬੋਹਿਤ ਸ਼ਬਦ ਜਿਹੜਾ ਨਾ ਜੀ ਜਦੋਂ ਅਰਥ ਕਰਾਂਗੇ ਉਦੋਂ ਅਨਵੇ ਹੋ ਜਾਣਾ, ਪੈ ਦਾ ਸਾਗਰ ਹੈ, ਪੈ ਦੇ ਸਾਗਰ ਦੇ ਵਿੱਚੋਂ ਕੱਢਣ ਵਾਸਤੇ ਬੋਹਿਤ ਹੈ ਕੀ, ਪ੍ਰਭ ਚਰਨ। ਅਸਲ ਵਿੱਚ ਜਿਹੜੀ ਪੰਗਤੀ ਆ ਗੁਰੂ ਸਾਹਿਬ ਕਹਿੰਦੇ ਭੈ ਬੋਹਿਤ ਸਾਗਰ ਪ੍ਰਭ ਚਰਨਾ ਕਿਤੇ ਪਾਰ ਲੰਘਾਏ, ਮਾਲਕਾ ਡਰ ਦਾ ਸਾਗਰ ਹੈ ਬੋਹਿਤ, ਬੋਹਿਤ ਮਤਲਬ ਜਹਾਜ਼, ਜਹਾਜ਼ ਤੇਰੇ ਚਰਨ ਨੇ, ਇਹਨਾਂ ਨੇ ਕਈ ਪਾਰ ਲੰਘਾਏ ਨੇ, ਅਤੇ ਪਾਰ ਲੰਘੇ ਕਿਹੜੇ ਨੇ, ਜਿਨ੍ਹਾਂ ਨੇ ਤੇਰੇ ਚਰਨਾਂ ਦਾ ਆਸਰਾ ਲਿਆ ਹੈ।
ਉਹ ਭੈ ਸਾਗਰ ਤੋਂ ਪਾਰ ਲੰਘੇ। ਭੈ ਦਾ ਮਤਲਬ ਡਰ, ਸਾਗਰ ਮਤਲਬ ਸਮੁੰਦਰ। ਜਿਹੜਾ ਡਰ ਦਾ ਸਮੁੰਦਰ ਹੈ, ਉਸ ਡਰ ਦੇ ਸਮੁੰਦਰ ਵਿੱਚੋਂ ਬੋਹਿਤ ਪ੍ਰਭ ਚਰਨ, ਮਾਲਕਾ ਤੇਰੇ ਚਰਨ ਬੋਹਿਤ ਨੇ ਕਿਤੇ ਪਾਰ ਲੰਘਾਏ, ਔਰ ਇਹਨਾਂ ਚਰਨਾਂ ਨੇ ਪਤਾ ਹੀ ਨਹੀਂ ਕਿੰਨਿਆਂ ਕਦਾ ਪਾਰ ਉਤਾਰਾ ਕਰਤਾ। ਹੁਣ ਜੇ ਜਿੱਦਾਂ ਪੰਗਤੀ ਹੈ ਉੱਦਾਂ ਅਰਥ ਕਰੀਏ, ਫਿਰ ਬਣ ਜਾਂਦਾ ਭੈ ਬੋਹਿਤ ਸਾਗਰ। ਭੈ ਦਾ ਬੋਹਿਤ ਹੈ ਸਾਗਰ, ਪ੍ਰਭ ਚਰਨਾ, ਰੱਬ ਦੇ ਚਰਨ ਸਾਗਰ ਨੇ, ਨਹੀਂ। ਜਦੋਂ ਅਰਥ ਕਰਾਂਗੇ ਉਦੋਂ ਇੱਦਾਂ ਹੀ ਭੈ ਸਾਗਰ ਬੋਹਿਤ ਪ੍ਰਭ ਚਰਨ, ਰੱਬ ਦੇ ਚਰਨ ਨੇ ਜਹਾਜ਼, ਡਰ ਦਾ ਸਮੁੰਦਰ ਹੈ ਜਿਹਨੂੰ ਆਪਾਂ ਸੰਸਾਰ ਸਮੁੰਦਰ ਭਾਵ ਜਲ ਸਾਗਰ ਕਹਿੰਦੇ ਹਾਂ, ਉਹਨੂੰ ਇੱਥੇ ਗੁਰੂ ਸਾਹਿਬ ਨੇ ਭੈ ਦਾ ਸਮੁੰਦਰ ਕਿਹਾ। ਭੈ ਦੇ ਸਮੁੰਦਰ ਵਿੱਚ ਮਾਲਕਾ ਬੇੜਾ ਹੈ ਤੇਰੇ ਚਰਨ, ਔਰ ਇਸ ਬੇੜੇ ਦਾ ਜਿੰਨੇ ਆਸਰਾ ਲਿਆ ਪਾਰ ਲੰਘਾਏ, ਤੂੰ ਪਾਰ ਲੰਘਾ ਤੇ। ਅਤੇ ਪਾਰ ਲੰਘਣ ਵਾਲੇ ਕਿੰਨੇ ਨੇ ਇਹਨਾਂ ਦੀ ਕੋਈ ਗਿਣਤੀ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦੇ ਹਾਂ, ਇੱਕ ਲੇਖਕ ਨੇ ਜ਼ਿਕਰ ਕੀਤਾ ਨਾ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਗੁਰੂ ਨਾਨਕ ਸਾਹਿਬ ਜੀਓ, ਆਕਾਸ਼ ਵਿਚਲੇ ਤਾਰੇ ਤੇ ਗਿਣੇ ਜਾਣਗੇ, ਪਰ ਜਿਹੜੇ ਤੂੰ ਤਾਰੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਪਤਾ ਹੀ ਨਹੀਂ ਕਿੰਨਿਆਂ ਕਦਾ ਪਾਰ ਉਤਾਰਾ ਕੀਤਾ, ਕਿਤੇ ਪਾਰ ਲੰਘਾਏ, ਬਸ ਜਿੰਨੇ ਉਹਦੇ ਬੋਹਿਤ ਉਹਦੇ ਚਰਨਾਂ ਦਾ ਆਸਰਾ ਲੈ ਲਿਆ ਜੀ, ਉਹ ਪਾਰ ਲੰਘ ਗਿਆ। ਸੰਸਾਰ ਸਮੁੰਦਰ ਵਿੱਚੋਂ, ਸਾਗਰ ਦੇ ਵਿੱਚੋਂ ਉਹ ਪਾਰ ਹੋ ਗਏ ਜਿਨ੍ਹਾਂ ਜੀਵਾਂ ਨੇ ਉਸ ਅਕਾਲ ਪੁਰਖ ਜੀ ਕੇ ਚਰਨਾਂ ਦਾ ਆਸਰਾ

ਸਾਹਿਬ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਵਹਈਆ ਰਾਗ ਰਤਨਾ ਪਰਵਾਰ ਭਈਆਂ ਸ਼ਬਦ ਗਾਪ ਨੂੰ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮੰਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰ ਨਾਮ

ਸਿਆਮ ਜਿਨੇ ਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਇਸ ਦੀਆਂ ਹੀ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਅੰਧਾਰੂ ਵਾਜੇ ਪੰਚ ਸਭ ਤਿਤ ਕਰ ਸੁਪਾਗੈ ਕਰ ਸੁਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ ਸਫਲ

ਮਤ ਕਰਨੇ ਆਉਣ ਵਾਲਾ ਸਮਾਂ ਆਪ ਜੀਆਂ ਦੀ ਯਾਦ ਆਪ ਜੀਆਂ ਦੇ ਪ੍ਰੇਮ ਦੇ ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮਾਂ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਮ ਤੇਰੇ ਭਾਣੇ ਸਰਬੱਤ ਦਾ ਭਲਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋਚ ਹੈ ਰਾਜ ਕਰੇਗਾ ਖਾਲਸਾ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।

ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਦਿਨ ਹੈ ਉਪਾਇਆ ਪਾਈ ਕਾਰਣ ਕਾਰਣ ਸਮਰੱਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਬਤ ਸਭ ਜਗ ਜਿਨ ਹੈ

अपने दुख दर्द का हंता रहाओ, जाके कर सब किश है पाई।

ਦਾਸ ਮਿਟੈ ਅੰਧੇਰਾ ਅਗਿਆਨ ਦਾ ਪਾਈ ਕਮਲ ਹੋਵੇ ਪਰਗਾਸ ਗੁਰ ਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ।

ਕੱਟ ਕੱਟ ਬ੍ਰਹਮ ਪਸਾਰਿਆ ਪਾਈ, ਭੇਖੈ ਸੁਣੈ ਹਜੂਰ।

ਗੁਰਮੁਖ ਕਮਲ ਪਰਗਸੀਐ ਭਾਈ ਹਿਰਦੈ ਹੋਵੈ ਪਰਗਾਸ ਹਰ ਗੁਟ ਪਇਆ ਪ੍ਰਤਾਪ ਪ੍ਰਭ ਪਾਈ ਮੌਲੀ ਉਤਰਤ ਆਕਾਸ ਗੁਰਪੁਰੈ ਸੰਤੋਖਿਆ ਪਾਈ ਐਨਸ ਲਾਗਾ ਪਾਉ ਅਰਸ ਨਾ ਰਾਮ ਰਵੈ ਸਦਾ ਪਾਈ ਸੱਚ

ਰਿਜਕ ਸਬਾਹੇ ਸਾਸ ਸਾਸ ਪਾਈ ਗੂੜਾ ਜਾਕਾ ਨਾਓ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

ਅਰਤ ਮਹਤ ਦਿਵਸਰਾ ਦੋਏ ਦਾਈ ਦਾਇਆ ਖੇਲੇ ਸਗਲ ਜਗਤ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਤੁਮਾਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ

से फिर गर्भासना प्रयारे सतनाम श्री वाहिगुरु साहिब जी।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰੇ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ।

ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਚੋ ਸੱਜਣ ਮੰਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਜੇ ਤੂੰ ਮਿੱਤਰਿਆ ਸਾਡੜਾ ਇੱਕ ਬੋਰੀ ਨਾ ਵਿਛੋੜ, ਜਿਉ ਮਹਿੰਜਾ ਤੁਮ ਹੋਇਆ ਕਦ ਪੈਸੀ ਜਾਨੀ ਤੋਹੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਾ ਸ਼ਰਨ ਤੁਹਾਰੀਆ ਪਿੱਖੋਂ ਸਦਾ ਹਜ਼ੂਰ। ਹੂੰ ਟੁੜਿੰਦੀ ਸੱਜਣਾ ਸੱਜਣ ਮੰਡੇ ਨਾਲ, ਜਨ ਨਾਨਕ ਅਲੱਖ ਨਾ ਲੱਖੀਐ ਗੁਰਮੁਖ ਦੇ ਦਿਖਾਲ। ਸੁਖ ਹੋ ਟਲ ਗੁਰ ਸੇਵੀਐ ਆਹਿਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹੇ ਉਪਾਇਆ ਪਾਈ, ਕਰਨ ਕਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਮੱਥ। ਸਭ ਜਗ ਜਿਨਹੇ ਉਪਾਇਆ ਭਾਈ, ਕਰਨ ਕਰਨ ਸਮਰੱਥ ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਏ ਭਾਈ, ਜਿਸ ਤੇ ਜਾਪੇ ਤਥ

0: ਵਾਹਿ ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸਿੱਖ ਸੰਗਤਾਂ 'ਤੇ ਕਿਰਪਾ ਕਰਦੇ ਹਨ। ਬਾਣੀ ਔਰ ਬਾਣੀ ਦੇ ਨਾਲ ਸਤਿਗੁਰੂ ਜੀ ਜੋੜ ਰਹੇ ਨੇ। ਭੁੱਲਿਆਂ ਭਟਕਿਆਂ ਨੂੰ ਸਿੱਧੇ ਮਾਰਗ 'ਤੇ ਸਤਿਗੁਰੂ ਜੀ ਪਾਉਂਦੇ ਹਨ। ਭੁੱਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭਾਗਾਂ ਵਾਲੇ ਨੇ ਉਹ ਜਿਹੜੇ ਸਤਿਗੁਰੂ ਮਹਾਰਾਜ ਜੀ ਕੋਲੋਂ ਉਪਦੇਸ਼ ਲੈ ਕੇ ਸਿੱਧੇ ਮਾਰਗ 'ਤੇ ਚੱਲਦਿਆਂ ਆਪਣਾ ਜਨਮ ਸਫਲਾ ਕਰ ਲੈਂਦੇ ਹਨ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਰਹਿਮਤ ਪ੍ਰਾਪਤ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਦੁੱਖ ਸੁੱਖ ਖੁਸ਼ੀ ਗਮ ਤੋਂ ਨਿਆਰਾ ਕੀਤਾ, ਆਸਾ ਮਨਸਾ ਦਾ ਤਿਆਗ ਕੀਤਾ, ਪਰ ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਸਾਂਘ ਵਰਤਾ ਕੇ ਦੇਖਣਾ ਕੀਤਾ ਕਿ ਇਸ ਅਵਸਥਾ 'ਤੇ ਜਾ ਕੇ ਵੀ ਕਿਤੇ ਮਨ ਭਰਮ ਦੇ ਵਿੱਚ ਪੈ ਜਾਂਦਾ। ਅਤੇ ਜਦੋਂ ਮਹਾਰਾਜ ਜੀ ਨੇ ਸਾਂਘ ਵਰਤਾ ਕੇ ਦੇਖਿਆ ਤਾਂ ਮਨ ਵਾਕਈ ਭਰਮ ਦੇ ਵਿੱਚ ਪੈ ਗਿਆ। ਧਨੁੱਖ ਦੇਖ ਕੇ ਗੁਰੂ ਮਹਾਰਾਜ ਜੀ ਦਾ ਵੀ ਇੰਨਾ ਵੱਡਾ ਧਨੁੱਖ, ਇਹਦੀ ਜਿਹੜੀ ਡੋਰੀ ਆ ਇਹਨੂੰ ਕੌਣ ਚੜਾਉਂਦਾ ਹੋਏਗਾ ਅਤੇ ਕੌਣ ਇਹਦੇ 'ਤੇ ਤੀਰ ਲਾ ਕੇ ਚਲਾਉਂਦਾ, ਇਹਦੇ ਲਈ ਤਾਂ ਬਾਹਾਂ ਦੇ ਵਿੱਚ ਹੱਥਾਂ ਵਿੱਚ ਬੜਾ ਜ਼ੋਰ ਚਾਹੀਦਾ। ਇਹ ਤਾਂ ਸਿਰਫ ਇੱਕ ਗੁਰੂ ਮਹਾਰਾਜ ਨੇ ਦਿਖਾਵੇ ਵਾਸਤੇ ਰੱਖਿਆ ਹੋਏਗਾ। ਉਸੇ ਵੇਲੇ ਮਹਾਰਾਜ ਨੇ ਸਾਂਘ ਵਰਤਾਇਆ, ਨਾਲ ਲੈ ਕੇ ਭਾਈ ਰਾਮ ਕੋਇਰ ਜੀ ਨੂੰ ਗਏ ਔਰ ਇੱਕ 'ਤੇ ਇੱਕ ਤੀਰ ਚਲਾ ਕੇ ਆਸਾਨੀ ਦੇ ਨਾਲ ਦਿਖਾਇਆ ਵੀ ਜਿਵੇਂ ਹੱਥਾਂ ਦਾ ਬਾਹਾਂ ਦਾ ਜ਼ੋਰ ਲੱਗਦਾ ਹੀ ਨਹੀਂ ਹੈ। ਬੜੀ ਹੈਰਾਨੀ ਹੋਈ ਕਿ ਮੈਂ ਇਹ ਮਨ ਵਿੱਚ ਭਰਮ ਕਿਉਂ ਕਰ ਬੈਠਾ, ਇਹ ਕਿਉਂ ਭੁੱਲ ਗਿਆ ਕਿ ਇਹ ਸਮਰੱਥ ਗੁਰੂ ਨੇ, ਇਹ ਪਰਮੇਸ਼ਵਰ ਦਾ ਰੂਪ ਨੇ, ਇਹ ਸਰਬ ਕਲਾ ਸਮਰੱਥ ਨੇ। ਸਤਿਗੁਰੂ ਮਹਾਰਾਜ ਜੀ ਆਪ ਸਾਂਘ ਵਰਤਾਉਂਦੇ ਆ, ਇਸ ਲਈ ਮਹਾਰਾਜ ਆਪ ਹੀ ਮੁਸਕਰਾਉਂਦੇ ਨੇ। ਜਦੋਂ ਹਾਥੀ 'ਤੇ ਸਵਾਰ ਹੋਏ ਅਤੇ ਭਾਈ ਰਾਮ ਕੋਇਰ ਜੀ ਨੂੰ ਵੀ ਹਾਥੀ 'ਤੇ ਨਾਲ ਹੀ ਬਿਠਾ ਲਿਆ। ਗੱਲਾਂ ਬਾਤਾਂ ਕਰਦਿਆਂ ਹੁਣ ਅੱਗੇ ਨੂੰ ਵੱਧਦੇ ਨੇ। ਅਗਲੇਰੇ ਇਤਿਹਾਸ ਦਾ ਜ਼ਿਕਰ ਕਵੀ ਜੀ ਕਰ ਰਹੇ ਹਨ। ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ।
1: ਆਸ ਮਾਇਆ ਤੇ ਆਪ ਬਚਾਵੋ।
0: ਕਹਿੰਦੇ ਮਹਾਰਾਜ ਜੀ, ਇਹ ਜਿਹੜੀ ਮਾਇਆ ਨਾ ਬੜੀ ਪ੍ਰਬਲ ਹੈ, ਬੜੀ ਬਲ ਵਾਲੀ ਹੈ। ਇਸ ਮਾਇਆ ਨੇ ਚੰਗੇ ਚੰਗੇ ਕਹਿੰਦੇ ਕਹਾਉਂਦੇ ਤਪਸਵੀ ਰਿਸ਼ੀ ਮੁਨੀ ਜੋਗੀ ਉਹਨਾਂ ਦੇ ਮਨ ਜਿਹੜੇ ਸੀ ਡਾਵਾਂ ਡੋਲ ਕਰ ਦਿੱਤੇ। ਅਤੇ ਫਿਰ ਮੇਰੀ ਅਵਸਥਾ ਕੀ ਹੈ? ਇਸ ਵਾਸਤੇ ਇਹ ਜੋ ਆਪ ਹੀ ਕਿਰਪਾ ਅੱਜ ਤੁਸੀਂ ਕੀਤੀ ਹੈ, ਅਸ ਮਾਇਆ ਤੇ ਆਪ ਬਚਾਵੋ। ਤੁਸੀਂ ਆਪ ਹੀ ਜੇ ਬਚਾ ਲਓ ਤਾਂ ਬਚ ਹੋ ਸਕਦਾ ਹੈ, ਜੇ ਤੁਸੀਂ ਨਾ ਬਚਾਓ ਤਾਂ ਫਿਰ ਇਹ ਤਰੈ ਗੁਣੀ ਮਾਇਆ ਤੋਂ ਬਚਣਾ ਬੜਾ ਔਖਾ ਹੈ। ਰਜ ਗੁਣ ਤਮ ਗੁਣ ਸਤਗੁਣ ਤੋਂ ਬਚਣਾ ਬੜਾ ਹੀ ਔਖਾ ਹੈ, ਪਰ ਜੇ ਤੁਸੀਂ ਆਪ ਮਿਹਰ ਦਾ ਹੱਥ ਰੱਖ ਕੇ ਬਚਾ ਲਵੋ ਤਾਂ ਬਚਿਆ ਜਾ ਸਕਦਾ ਹੈ।
1: ਰੱਖੋ ਨਿਸ਼ਚਾ ਨਹੀਂ ਡੋਲਾਵੋ।
0: ਔਰ ਜਿਹਨੂੰ ਤੁਸੀਂ ਬਚਾ ਲਵੋ ਉਹ ਫਿਰ ਨਿਸ਼ਚਾ ਰੱਖਦਾ ਅਤੇ ਉਹਦਾ ਨਿਸ਼ਚਾ ਡੋਲਦਾ ਨਹੀਂ, ਉਹ ਡਾਵਾਂ ਡੋਲ ਨਹੀਂ ਹੁੰਦਾ। ਜਿਹਦੇ ਸਿਰ ਉੱਪਰ ਤੁਸੀਂ ਆਪਣਾ ਮਿਹਰ ਦਾ ਹੱਥ ਰੱਖ ਦਿੰਦੇ ਹੋ,
1: ਬ੍ਰਹਮਾ ਦੇਖ ਪ੍ਰਮੇ ਜਬ ਐਸੇ,
0: ਇਹ ਉਹ ਮਾਇਆ ਹੈ ਜਿਹਨੇ ਬ੍ਰਹਮਾ ਵਰਗਿਆਂ ਨੂੰ ਵੀ ਉਲਝਾ ਕੇ ਰੱਖ ਦਿੱਤਾ। ਉਹ ਵੀ ਕਹਿੰਦੇ ਇਸ ਮਾਇਆ ਦੇ ਮੋਹ ਵਿੱਚ ਉਲਝ ਗਏ ਸਨ।
1: ਹਮ ਜੈ ਸਣ ਕੀ ਗਿਣਤੀ ਕੈਸੇ,
0: ਤੇ ਸਾਡੇ ਵਰਗਿਆਂ ਦੀ ਗਿਣਤੀ ਕਿੱਥੇ ਹੈ? ਅਸੀਂ ਇਸ ਤ੍ਰੈ ਗੁਣੀ ਮਾਇਆ ਦੇ ਜਾਲ 'ਚੋਂ ਕਿਵੇਂ ਬਚ ਸਕਦੇ ਹਾਂ? ਇਹ ਤੁਸੀਂ ਹੀ ਕਿਰਪਾ ਕਰੋ। ਅਸੀਂ ਇਹ ਅਰਦਾਸ ਮਹਾਰਾਜ ਜੀ ਅੱਗੇ ਕਰਨ ਵਾਸਤੇ ਆਉਂਦੇ ਹਾਂ ਵੀ ਮਹਾਰਾਜ ਸਾਡੇ 'ਤੇ ਕਿਰਪਾ ਕਰੋ। ਇਹ ਜਿਹੜੀ ਤ੍ਰੈ ਗੁਣੀ ਮਾਇਆ, ਇਹ ਇੱਕ ਨਾਗਣੀ ਵੀ ਹੈ, ਸੱਪਣੀ, ਇਹ ਨਿਗਲ ਵੀ ਜਾਂਦੀ ਹੈ। ਵਿਣ ਦੰਦਾਂ ਜੱਗ ਖਾਇਆ, ਇਹ ਜਗਤ ਨੂੰ ਨਿਗਲ ਰਹੀ ਹੈ ਬਿਨਾਂ ਦੰਦਾਂ ਤੋਂ। ਇਹ ਜਿਹੜੀ ਤ੍ਰੈ ਗੁਣੀ ਮਾਇਆ ਜਿਹੜੀ ਹੈ, ਇਹ ਚੰਗੇ ਚੰਗਿਆਂ ਦੇ ਮਨ ਡੁਲਾ ਦਿੰਦੀ ਹੈ। ਅਤੇ ਸਾਹਿਬ ਜੀ, ਹਮ ਜੈਸਨ ਕੀ ਗਿਣਤੀ ਕੈਸੇ, ਸਾਡੇ ਵਰਗਿਆਂ ਦੀ ਫਿਰ ਗਿਣਤੀ ਕਿਵੇਂ ਹੋ ਸਕਦੀ ਹੈ?
1: ਰਾਵਰ ਨੇ ਨਿਜ ਬਿਰਦ ਸੰਭਾਰਾ।
0: ਰਾਵਰ ਹੁੰਦਾ ਹੈ ਆਪ ਜੀ, ਮਤਲਬ ਜਿਵੇਂ ਦੋ ਜਣੇ ਗੱਲਾਂ ਕਰ ਰਹੇ ਆ, ਸਾਹਮਣੇ ਵਾਲੇ ਨੂੰ ਕਿਹਾ ਜਾਂਦਾ ਰਾਵਰ, ਆਪ ਜੀ। ਕਹਿੰਦੇ ਰਾਵਰ ਨੇ, ਆਪ ਜੀ ਨੇ ਨਿਜ ਬਿਰਦ ਸੰਭਾਰਾ। ਬਿਰਦ ਕਹਿੰਦੇ ਸੁਭਾਅ, ਤੁਸੀਂ ਆਪਣੇ ਬਿਰਦ ਦੀ ਲਾਜ ਰੱਖਦਿਆਂ ਹੋਇਆਂ ਆਪਣੇ ਸੁਭਾਅ ਦੇ ਮੁਤਾਬਕ ਸਾਹਿਬ ਜੀ ਸਾਡੇ ਪਰਦੇ ਕੱਜ ਦਿੱਤੇ, ਸਾਡੀ ਲਾਜ ਜਿਹੜੀ ਆ ਉਹ ਰੱਖੀ ਹੈ।
1: ਔਰ ਵਿਕਾਰ ਮਮ ਦੂਰ ਵਿਦਾਰਾ,
0: ਇਹ ਵੀ ਇੱਕ ਵਿਕਾਰ ਹੈ। ਜੇ ਸਤਿਗੁਰੂ ਜੀ 'ਤੇ ਅਸੀਂ ਭਰਮ ਕਰਾਂਗੇ, ਸਤਿਗੁਰੂ 'ਤੇ ਤਰਕ ਕਰਾਂਗੇ, ਹਾਂ ਤਰਕ ਕਰਨਾ ਸੰਸਾਰ 'ਤੇ ਕਰੋ, ਭਰਮ ਕਰਨਾ ਸੰਸਾਰ 'ਤੇ ਕਰੋ। ਸਤਿਗੁਰੂ 'ਤੇ ਭਰਮ ਨਹੀਂ ਹੈ, ਕੋਈ ਤਰਕ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ। ਇੱਥੇ ਤਾਂ ਇੱਕ ਦ੍ਰਿੜ ਵਿਸ਼ਵਾਸ ਸਾਡਾ ਸਤਿਗੁਰੂ ਮਹਾਰਾਜ ਦੇ ਪ੍ਰਤੀ ਹੋਣਾ ਚਾਹੀਦਾ, ਭਰੋਸਾ। ਇਸ ਲਈ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ, ਜਿਹੜਾ ਇਹ ਮਨ ਦੇ ਵਿੱਚ ਸ਼ੰਕਾ ਆ ਜਾਏ, ਤਰਕ ਆ ਜਾਏ, ਇਹ ਵੀ ਇੱਕ ਤਰ੍ਹਾਂ ਦਾ ਵਿਕਾਰ ਹੁੰਦਾ ਹੈ। ਉਹ ਜਿਹੜਾ ਆਇਆ ਸੀ ਉਹ ਤੁਸੀਂ ਨਾਲ ਦੀ ਨਾਲ ਦੂਰ ਕਰ ਦਿੱਤਾ।
1: ਭਾਈ ਜਥਾ ਪਾਕੀ ਇਹੋ ਤਥਾ,
0: ਕਹਿੰਦੇ ਜਿਵੇਂ ਹੋਇਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਭਾਈ ਰਾਮ ਕੋਇਰ ਜੀ ਵਿੱਚ ਵਾਰਤਾਲਾਪ ਹੋਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਤਥਾ ਉਵੇਂ ਹੀ ਬਿਆਨ ਕੀਤੀ ਹੈ।
1: ਅਗਰ ਕਹੋ ਕਿਛ ਇਨਕੀ ਕਥਾ,
0: ਅੱਗੇ ਜਾ ਕੇ ਫਿਰ ਜਿਹੜੀ ਵਿਚਾਰ ਆਏਗੀ ਉਹ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ।
1: ਇੱਕ ਦਿਨ ਬੈਠੇ ਲਗੇ ਉਹ ਦੀਵਾਨ।
0: ਕਵੀ ਸੰਤੋਖ ਸਿੰਘ ਜੀ ਕਹਿੰਦੇ ਅਨੰਦਪੁਰ ਸਾਹਿਬ ਦੀਵਾਨ ਤੇ ਰੋਜ਼ ਹੀ ਸਜਦਾ, ਰੋਜ਼ ਹੀ ਮਹਾਰਾਜ ਬਿਰਾਜਮਾਨ ਹੁੰਦੇ ਆ, ਚਾਰੇ ਪਾਸੇ ਤੋਂ ਸਿੱਖ ਸੰਗਤਾਂ ਰੋਜ਼ਾਨਾ ਹੀ ਆਉਂਦੀਆਂ ਨੇ। ਇੱਕ ਦਿਨ ਦੀਵਾਨ ਜਿਹੜਾ ਸੀ ਉਹ ਸਜਿਆ ਹੋਇਆ ਹੈ।
1: ਰਾਮ ਕੋਇਰ ਗੁਰ ਨਿਕਟ ਸੋ ਜਾਣ,
0: ਔਰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਭਾਈ ਰਾਮ ਕੋਇਰ ਜੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਬਿਰਾਜਮਾਨ ਹਨ।
1: ਚਾਉਂ ਦਿਸ਼ ਥਿਰਿਓ ਖਾਲਸਾ ਤਵੈ,
0: ਔਰ ਗੁਰੂ ਕਾ ਖਾਲਸਾ ਗੁਰੂ ਦਰਬਾਰ ਦੇ ਵਿੱਚ ਸਜਿਆ ਹੋਇਆ ਹੈ। ਸੰਗਤਾਂ ਵੀ ਚਾਰੇ ਪਾਸੇ ਤੋਂ, ਚਾਉਂ ਦਿਸ਼ ਚਾਰੇ ਪਾਸੇ ਤੋਂ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਈਆਂ ਹੋਈਆਂ, ਔਰ ਜਿਨ੍ਹਾਂ ਨੇ ਖੰਡੇ ਦੀ ਪਹੁਲ ਲਈ ਹੈ ਖਾਲਸਾ, ਜਿਹੜਾ ਸਾਜੀਆਂ ਮਹਾਰਾਜ ਨੇ ਖਾਲਸਾ ਪੰਥ, ਉਹਨਾਂ ਵਿੱਚ ਜਿਨ੍ਹਾਂ ਨੇ ਸ਼ਾਮਿਲ ਹੋਣਾ ਕੀਤਾ। ਕਹਿਣ ਤੋਂ ਭਾਵ ਗੁਰੂ ਕਾ ਖਾਲਸਾ ਵੀ ਨਾਲ ਸਜਿਆ ਹੋਇਆ ਹੈ।
1: ਦਰਸ਼ਨ ਲੇਤ ਆਨੰਦਤ ਸਵੈ,
0: ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਾਰੇ ਹੀ ਜਿਹੜੇ ਉਹ ਆਨੰਦਤ ਪ੍ਰਸੰਨ ਹੋ ਰਹੇ ਨੇ। ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਉਹ ਅੰਦਰ ਮਨ ਨੂੰ ਪ੍ਰਸੰਨ ਕਰ ਦੇਣ ਵਾਲੇ ਨੇ, ਅੰਦਰ ਦੀ ਇੱਕ ਵੱਖਰੀ ਖੁਸ਼ੀ ਦੇਣ ਵਾਲੇ ਨੇ। ਹੁਣ ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਨੇ ਉਹ ਖੁਸ਼ੀਆਂ ਪ੍ਰਾਪਤ ਕਰਦੇ ਹਨ।
1: ਭਾਈ
0: ਰਾਮ ਕੋਇਰ ਜੀ ਕੋਲ ਬੈਠੇ ਆ, ਜਿਨ੍ਹਾਂ ਉੱਤੇ ਗੁਰੂ ਮਹਾਰਾਜ ਦੀ ਬਹੁਤ ਵੱਡੀ ਖੁਸ਼ੀ ਹੈ, ਬਹੁਤ ਵੱਡੀ ਬਖਸ਼ਿਸ਼ ਹੈ।
1: ਕਰੈ ਸਦਾ ਗੁਰ ਸਭ ਮਨ ਜਾਨੀ,
0: ਔਰ ਸਤਿਗੁਰੂ ਮਹਾਰਾਜ ਜੀ ਜੋ ਉਪਦੇਸ਼ ਕਰ ਰਹੇ ਆ ਉਹ ਸਾਰਿਆਂ ਵਾਸਤੇ ਸਾਂਝਾ ਹੈ। ਇਹ ਵੀ ਧਿਆਨ ਰੱਖਣਾ, ਭਾਈ ਰਾਮ ਕੋਇਰ ਜੀ ਜਿਹੜਾ ਮਾਂ ਬਾਪ ਨੇ ਨਾਮ ਰੱਖਿਆ, ਜਦੋਂ ਮਹਾਰਾਜ ਨੇ ਖੰਡੇ ਦੀ ਪਹੁਲ ਜਿਹੜੀ ਆ ਉਹ ਤਿਆਰ ਕੀਤੀ, ਖਾਲਸਾ ਪੰਥ ਸਾਜਿਆ, ਉਸ ਤੋਂ ਬਾਅਦ ਫਿਰ ਭਾਈ ਰਾਮ ਕੋਇਰ ਜੀ ਨੇ ਵੀ ਖੰਡੇ ਦੀ ਪਹੁਲ ਲਈ ਹੈ। ਸਿੰਘ ਸੱਜ ਗਏ ਨੇ, ਔਰ ਸਿੰਘ ਸੱਜ ਕੇ ਇਹਨਾਂ ਦਾ ਨਾਮ ਜਿਹੜਾ ਸੀ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ। ਕਵੀ ਜੀ ਨੇ ਕਈ ਵਾਰੀ ਇਹ ਨਾਮ ਜ਼ਿਕਰ ਕੀਤਾ, ਭਾਈ ਗੁਰਬਖਸ਼ ਸਿੰਘ। ਨਾਮਾਂ ਦੇ ਵਿੱਚ ਆਪਸੀ ਮੇਲ ਬਹੁਤ ਹੈ। ਭਾਈ ਰਾਮ ਕੋਇਰ ਜੀ ਨੇ ਜਦੋਂ ਅੰਮ੍ਰਿਤ ਦੀ ਦਾਤ ਲੈ ਲਈ, ਖੰਡੇ ਦੀ ਪਹੁਲ ਲੈ ਲਈ, ਸਿੰਘ ਸੱਜ ਗਏ, ਉਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਰੱਖਿਆ ਗਿਆ। ਔਰ ਗੁਰੂ ਮਹਾਰਾਜ ਜੀ ਦੀ ਬਹੁਤ ਵੱਡੀ ਬਖਸ਼ਿਸ਼ ਦੇ

0: दर्शन भी संगतां करदियां ने, सेवा भी करदियां ने और रब्बी बाणी दे नाल जुड़दियां भी ने। जो तिल फुल भेटा लैके आउंदियां ने ओ सतगुरु महाराज दे अगे अर्पण करदियां हन।
1: अब कर गीतर दे उपदेश
0: जिहड़े एक दिन दी गल कवि जी ने कीती भी दीवान नूं सजिया होया, गुरु का खालसा भी सजिया होया, चारे पासे तो संगतां जड़ियां आ रहियां ने वह भी गुरु महाराज के चरणों च जुड़िया ने। और तब कलगी धर दे उपदेश, कलगी धर पातशाह गुरु गोबिंद सिंह महाराज जी सारियां नूं सांझा उपदेश दिंदे हन।
1: पहरत काच राखो सिरकेश
0: महाराज जी कहिंदे ने रहत जड़ी है वह गुरु के सिख वास्ते बहुत जरूरी है। असी गुरु दे जे गुरु के सिखां दे घरां च पैदा होए हां, ध्यान दे के सुनियो, जे गुरु के सिखां दे घरां च पैदा होए हां फिर सानू कहण दी लोड़ नहीं वी साबत सूरत होवो केसा धारी होवो, तुसी है ही गुरु के सिखां दे घरां च पैदा होए। पर अफसोस सानू गुरु के सिखां दे घरां च पैदा होण वालियां नूं ही जोर दे के कहना पै रिहा है साबत सूरत होवो केसा धारी होवो, जबकि गुरु के सिखां दे घरां च पैदा होए ने। इहदा मतलब सानू सिक्खी दा मतलब ही नहीं पता। जो महाराज ने सानू खालसा पंथ साज के पंज ककार दिते आ सानू उहदी अहमियत ही नहीं पता। असीं ते होरां नूं समझाउणा सी ना वी भाई सिक्खी की हुंदी आ, ਇਹ ਪੰਜ ਕਕਾਰ ਕੀ ਹੁੰਦੇ ਆ। ਹੁਣ ਤਾਂ ਅਸੀਂ ਆਪਣੇ ਪਹਿਲਾਂ ਆਪਣੇ ਘਰਾਂ ਵਿੱਚ ਹੀ ਸਮਝਾਉਣ ਲੱਗੇ ਹੋਏ ਹਾਂ ਵੀ ਇਹ ਸਿੱਖੀ ਕੀ ਹੁੰਦੀ ਹੈ। ਪੂਰਾ ਪਰਿਵਾਰ ਗੁਰਸਿੱਖ ਹੈ, ਪੂਰਾ ਪਰਿਵਾਰ ਉਹਦੇ, ਜੇ ਪਰਿਵਾਰ ਦੇਖੀਏ ਵੱਡੇ ਤਾਂ ਉਹ ਪੂਰਨ ਗੁਰਸਿੱਖ ਨੇ। ਅੱਗੋਂ ਬੱਚਿਆਂ ਦੀ ਹਾਲਤ ਦੇਖੀਏ ਤਾਂ ਲੱਗਦਾ ਹੀ ਨਹੀਂ ਇਹ ਗੁਰੂ ਕੇ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਨੇ, ਕਿਉਂਕਿ ਉਹਨਾਂ ਦਾ ਹੁਲੀਆ ਉਹਨਾਂ ਦੀ ਸ਼ਕਲ ਸੂਰਤ ਹੀ ਇੱਦਾਂ ਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸਾਂਝਾ ਉਪਦੇਸ਼ ਦੇ ਰਿਹਾ ਹਰ ਇੱਕ ਨੂੰ ਵੀ ਭਾਈ ਗੁਰੂ ਕੇ ਸਿੱਖ ਜੇ ਤੁਸੀਂ ਹੋ ਤਾਂ ਰਹਿਤ ਵਿੱਚ ਆਉਣਾ ਸ਼ੁਰੂ। ਇਹ ਵੀ ਨਹੀਂ ਕਿਹਾ ਵੀ ਇੱਕਦਮ ਹੀ ਹੋ ਜਾਓ, ਹੌਲੀ ਹੌਲੀ ਰਹਿਤ ਵਿੱਚ ਆਓ, ਸਹਿਜੇ ਸਹਿਜੇ ਆਓ, ਸਹਿਜੇ ਸਹਿਜੇ ਤੁਸੀਂ ਜਿਹੜਾ ਉਹ ਕੇਸਾ ਧਾਰੀ ਹੋਵੋ ਸਾਬਤ। ਔਰ ਦੇਖੋ ਇਹ ਨਹੀਂ ਕਿ ਗੁਰੂ ਮਹਾਰਾਜ ਨੇ ਕਿਹਾ ਸਾਬਤ ਸੂਰਤ, ਉਹ ਤਾਂ ਪਰਮਾਤਮਾ ਨੇ ਹੀ ਸਾਨੂੰ ਇੱਦਾਂ ਪੈਦਾ ਕੀਤਾ। ਪਿੱਛੇ ਜੇ ਵਿਚਾਰ ਚੱਲੀ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਸਾਹਿਬ ਨੇ ਕੋਈ ਵੱਖਰਾ ਸੰਦੇਸ਼ ਨਹੀਂ ਦਿੱਤਾ ਵੀ ਤੁਸੀਂ ਸਾਬਤ ਸੂਰਤ ਹੋਵੋ। ਜੇ ਪਰਮਾਤਮਾ ਨੇ ਜਿੱਦਾਂ ਪੈਦਾ ਕੀਤਾ, ਜੇ ਅਸੀਂ ਉੱਦਾਂ ਹੀ ਅੱਗੇ ਨੂੰ ਵੱਧਦੇ ਚੱਲੀਏ ਤਾਂ ਕੇਸਾਧਾਰੀ ਤਾਂ ਅਸੀਂ ਆਪੇ ਹੀ ਹਾਂ। ਕੇਸਾਂ ਨਾਲ ਛੇੜਛਾੜ ਤਾਂ ਅਸੀਂ ਕਰਦੇ ਹਾਂ ਨਾ ਆਪਣੇ ਆਪਣੇ ਧਰਮ ਵਰਗ ਦੇ ਵਿੱਚ, ਪਰ ਜਿਵੇਂ ਦਾ ਜਿਵੇਂ ਪਰਮਾਤਮਾ ਨੇ ਪੈਦਾ ਕੀਤਾ ਜੇ ਉਵੇਂ ਹੀ ਤੁਸੀਂ ਬਚਪਨ ਤੋਂ ਜਵਾਨੀ ਵਿੱਚ ਆਓਗੇ ਤਾਂ ਕਹਿਣ ਦੀ ਲੋੜ ਹੀ ਨਹੀਂ, ਤੁਹਾਨੂੰ ਆਪੇ ਸਾਬਤ ਸੂਰਤ ਹੋ ਤੁਸੀਂ। ਦਾੜਾ ਵੀ ਆਪੇ ਆਏਗਾ, ਕੇਸ ਵੀ ਆਪੇ ਆਉਣਗੇ, ਜੂੜਾ ਵੀ ਆਪੇ ਹੀ ਹੈ, ਕਹਿਣ ਦੀ ਲੋੜ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਵੇਂ ਪਰਮਾਤਮਾ ਨੇ ਤੁਹਾਨੂੰ ਬਣਾਇਆ ਉਵੇਂ ਬਣ ਕੇ ਰਹੋ। ਜੇ ਉਸ ਮਾਲਕ ਦੀ ਖੁਸ਼ੀ ਲੈਣੀ ਆ ਤਾਂ ਜਿਵੇਂ ਉਹਨੇ ਬਣਾਇਆ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉਹਨੇ ਸਾਜਿਆ ਵੀ ਸ਼ਿੰਗਾਰਿਆ ਵੀ ਹੈ। ਉਹ ਵੀ ਇਹ ਚਿਹਰਾ ਕਿੱਦਾਂ ਸੋਹਣਾ ਲੱਗਣਾ ਚਾਹੀਦਾ, ਕਿੱਦਾਂ ਉਹਨੇ ਸ਼ਿੰਗਾਰਿਆ, ਅੱਖਾਂ ਦੇਖ ਲਓ, ਅੱਖਾਂ ਦੇ ਉੱਤੇ ਭਰਵੱਟੇ ਦੇਖ ਲਓ, ਇਹ ਸ਼ਿੰਗਾਰ ਹੀ ਕੀਤਾ ਨਾ ਉਹਨੇ, ਅਤੇ ਬਿਨਾਂ ਭਰਵੱਟਿਆਂ ਤੋਂ ਦੇਖ ਲਓ ਸ਼ਕਲ ਕਿੱਦਾਂ ਦੀ ਲੱਗੇਗੀ। ਅੱਖਾਂ ਦੇ ਆ ਜੇ ਪੁਤਲੀਆਂ ਸ਼ਟਰ ਨਾ ਹੋਣ ਤਾਂ ਦੇਖੋ ਕਿੱਦਾਂ ਦੀ ਲੱਗੇਗੀ ਸ਼ਕਲ, ਮੂੰਹ ਵਿੱਚ ਦੰਦ ਨਾ ਹੋਣ ਤਾਂ ਸ਼ਕਲ ਕਿੱਦਾਂ ਦੀ ਲੱਗੇਗੀ। ਪਰਮਾਤਮਾ ਨੇ ਸਾਨੂੰ ਪਹਿਲਾਂ ਹੀ ਸ਼ਿੰਗਾਰ ਕਰਕੇ ਦਿੱਤਾ ਹੋਇਆ, ਪਰ ਉਹ ਸ਼ਿੰਗਾਰ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਬਾਹਰ ਦਾ ਸ਼ਿੰਗਾਰ ਹੋਰ ਉੱਪਰ ਕਰਨਾ ਚਾਹੁੰਦੇ ਹਾਂ, ਫਿਰ ਉਹ ਕਿੱਦਾਂ ਖੁਸ਼ ਹੋਏਗਾ। ਫਿਰ ਪਰਮੇਸ਼ਵਰ ਜਿਹਨੇ ਸਾਨੂੰ ਪੈਦਾ ਕੀਤਾ ਹੈ ਉਹ ਕਿੱਦਾਂ ਖੁਸ਼ ਹੋਏਗਾ। ਪੁਰਾਤਨ ਸਮੇਂ ਦੇ ਵਿੱਚ ਜਿੰਨੇ ਵੀ ਤੁਸੀਂ ਰਿਸ਼ੀ ਮੁਨੀ ਵੇਖ ਲਓ, ਪੀਰ ਪੈਗੰਬਰ ਦੇਖ ਲਓ, ਸਾਧੂ ਸੰਤ ਮਹਾਤਮਾ ਦੇਖ ਲਓ, ਸਭ ਕੇਸਾ ਧਾਰੀ ਨੇ। ਉਹ ਤਾਂ ਹੁਣ ਅਸੀਂ ਜਿਵੇਂ ਜਿਵੇਂ ਬਹੁਤੇ ਸਿਆਣੇ ਹੁੰਦੇ ਜਾ ਰਹੇ ਹਾਂ ਅਸੀਂ ਉਹਨਾਂ ਦੀਆਂ ਤਸਵੀਰਾਂ ਵੀ ਬਦਲਦੇ ਜਾ ਰਹੇ ਹਾਂ। ਜੇ ਪੁਰਾਤਨ ਤੁਸੀਂ ਪਿਛਾਂ ਜਾ ਕੇ ਦੇਖੋ ਤਾਂ ਉਹ ਸਾਰੇ ਹੀ ਤੁਹਾਨੂੰ ਸਾਬਤ ਸੂਰਤ ਨਜ਼ਰ ਆਉਣਗੇ। ਜਿੰਨੇ ਵੀ ਧਰਮ ਵਰਗ ਨੇ ਨਾ, ਜਿੰਨੇ ਵੀ ਧਰਮ ਨੇ, ਉਹਨਾਂ ਦੇ ਆਗੂ ਦੇਖੋ ਤੁਸੀਂ, ਸਭ ਕੇਸਾਧਾਰੀ ਨੇ। ਪਰ ਅਸੀਂ ਆਪਣੇ ਆਪ ਨੂੰ ਜਿੱਦਾਂ ਬਣਾਇਆ, ਅਸੀਂ ਹੁਣ ਆਪਣੇ ਆਗੂਆਂ ਦੀ ਤਸਵੀਰਾਂ ਵੀ ਉੱਦਾਂ ਦੀਆਂ ਬਣਾ ਕੇ ਅੱਗੇ ਰੱਖਤੀਆਂ, ਤਾਂ ਕਿ ਕੋਈ ਇਹ ਨਾ ਕਹੇ ਜੀ ਇਹਨਾਂ ਦੇ ਤਾਂ ਇਹ ਜਿਹੜਾ ਕੇਸ ਹੈ ਤੁਹਾਡੇ ਨਹੀਂ ਹੈ, ਅਸੀਂ ਉਹ ਵੀ ਉੱਦਾਂ ਦੇ ਬਣਾਤੇ, ਤਾਂ ਕਿ ਸਾਡੇ 'ਤੇ ਕੋਈ ਸਵਾਲ ਨਾ ਕਰੇ। ਇਹ ਵੀ ਸੱਚ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਘਰ ਆਏ ਹੋ ਤਾਂ ਕੱਛ ਮੈਨੇ ਕਛਹਿਰਾ, ਤੁਹਾਡਾ ਆਚਰਣ ਉੱਚਾ ਹੋਣਾ ਚਾਹੀਦਾ, ਕਰੈਕਟਰ ਉੱਚਾ ਕੀਤਾ ਮਹਾਰਾਜ ਨੇ, ਇੰਨਾ ਉੱਚਾ ਕੀਤਾ, ਪਰ ਜਿੰਨਾ ਉੱਚਾ ਕੀਤਾ ਸੀ ਉੰਨਾ ਅਸੀਂ ਨੀਵੇਂ ਹੋ ਗਏ ਹਾਂ। ਜਿੰਨਾ ਉੱਚਾ ਸੁੱਚਾ ਮਹਾਰਾਜ ਨੇ ਸਾਨੂੰ ਜੀਵਨ ਦਿੱਤਾ, ਇਹ ਮੋਹ ਮਾਇਆ ਦੇ ਜਾਲ 'ਚ ਫਸ ਕੇ ਉੰਨਾ ਹੀ ਕਰੈਕਟਰ ਅਸੀਂ ਨੀਵਾਂ ਕਰ ਲਿਆ, ਮੈਲਾ ਕਰ ਲਿਆ। ਸਾਹਿਬ ਕਹਿੰਦੇ ਤੁਸੀਂ ਕੀ ਕਰਨਾ, ਸਿਰ ਕੇਸ਼ ਰੱਖੋ, ਸਿਰ ਕੇਸ਼ ਕੇਸਾਧਾਰੀ ਹੋਵੋ, ਕੱਛ ਕਿਰਪਾਨ ਔਰ ਕੜਾ, ਇਹ ਜੋ ਹੈ ਇਹਦੀ ਰਹਿਤ ਜਿਹੜੀ ਆ ਉਹ ਰੱਖਣੀ ਸ਼ੁਰੂ ਕਰੋ।
1: ਖੰਡੇ ਕੀ ਪੌਲਿਆ ਬਲੀਜੈ,
0: ਤੇ ਜਦੋਂ ਤੁਸੀਂ ਇਹ ਸਾਬਤ ਸੂਰਤ ਹੋ ਜਾਵੋ, ਹੱਥਾਂ ਦੇ ਵਿੱਚ ਹੱਥ ਵਿੱਚ ਕੜਾ ਹੋਵੇ, ਕੇਸ ਸਾਬਤ ਹੋਵਣ, ਕੇਸਾਂ ਵਿੱਚ ਕੰਘਾ ਹੋਵੇ ਔਰ ਕਛਹਿਰਾ ਹੋਵੇ ਤੇ ਨਾਲ ਸ੍ਰੀ ਸਾਹਿਬ ਜਿਹੜਾ ਉਹ ਹੋਵੇ, ਫਿਰ ਕੀ ਕਰਨਾ, ਖੰਡੇ ਕੀ ਪੌਲ ਤਬ ਲੀਜੈ, ਫਿਰ ਤੁਸੀਂ ਖੰਡੇ ਦੀ ਪੌਲ ਲਵੋ, ਫਿਰ ਤੁਸੀਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪੌਲ ਲੈ ਕੇ ਸਿੰਘ ਸਿੰਘਣੀਆਂ ਸੱਜਣਾ ਹੈ। ਜੋ ਤੁਹਾਨੂੰ ਇਹ ਖਾਲਸਾ ਪੰਥ ਸਾਜ ਕੇ ਦਿੱਤਾ, ਇਹਦੇ ਵਿੱਚ ਫਿਰ ਤੁਸੀਂ ਸ਼ਾਮਲ ਹੋਣਾ ਹੈ।
1: ਰਹਿਤ ਸਹਿਤ ਹੋਏ ਸ਼ਸਤਰ ਰੱਖੀ ਜੈ,
0: ਰਹਿਤ ਵਾਲੇ ਹੋਵੋ, ਰਹਿਤਵਾਨ ਬਣੋ, ਸ਼ਸਤਰ ਧਾਰੀ ਹੋਵੋ, ਅੰਦਰ ਬਾਣੀ ਹੋਵੇ, ਬਾਹਰ ਤਨ ਉੱਤੇ ਬਾਣਾ ਹੋਵੇ। ਸਤਿਗੁਰੂ ਮਹਾਰਾਜ ਜੀ ਇਹ ਉਪਦੇਸ਼ ਦੇ ਕਰ ਸਮਝਾਉਂਦੇ ਹਨ।
1: ਬਿਨਾ ਕੇਸ ਰਹਿ ਸਿੱਖ,
0: ਮਹਾਰਾਜ ਕਹਿੰਦੇ ਕੇਸਾਂ ਤੋਂ ਬਿਨਾਂ ਤੁਸੀਂ ਕਿਵੇਂ ਸਿੱਖ ਰਹਿਤ ਵਿੱਚ ਆ ਸਕਦੇ ਹੋ? ਰਹਿਤ ਵਿੱਚ ਆਉਣ ਲਈ ਕੇਸ ਹੋਣੇ, ਸਾਬਤ ਸੂਰਤ ਹੋਣਾ ਬੜਾ ਜ਼ਰੂਰੀ ਹੈ। ਬਹੁਤ ਐਸੀਆਂ ਰੂਹਾਂ ਬੈਠੀਆਂ ਨੇ ਇਸ ਅਸਥਾਨ 'ਤੇ ਜਿਨ੍ਹਾਂ ਨੂੰ ਸਿੱਖੀ ਬਾਰੇ ਪਤਾ ਹੀ ਕੋਈ ਨਹੀਂ ਸੀ, ਕਿਉਂਕਿ ਉਹਨਾਂ ਦੇ ਜਨਮ ਹੀ ਉਹਨਾਂ ਦੇ ਘਰਾਂ 'ਚ ਹੋਏ ਜਿੱਥੇ ਪਤਾ ਹੀ ਨਹੀਂ ਸੀ, ਪਰ ਗੁਰੂ ਘਰ ਵਿੱਚ ਲਗਨ ਲੱਗ ਗਈ ਆਉਣ ਦੀ, ਸੇਵਾ ਕਰਨ ਦੀ, ਸੰਗਤ ਕਰਨ ਦੀ, ਬਾਣੀ ਸੁਣਨ ਦੀ, ਪੜ੍ਹਨ ਦੀ। ਅੱਜ ਉਹ ਖੰਡੇ ਦੀ ਪੌਲ ਲੈ ਕੇ ਸਿੰਘ ਸਜੇ ਹੋਏ ਨੇ, ਅੱਜ ਕੇਸਾਧਾਰੀ ਨੇ ਉਹ, ਸਾਬਤ ਸੂਰਤ ਨੇ ਉਹ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ। ਬਹੁਤ ਸਮਾਂ ਪਹਿਲਾਂ ਇੱਕ ਫੌਜੀ ਜਿਹੜੇ ਨੇ ਉਹ ਆਪਣੀ ਡਿਊਟੀ 'ਤੇ ਕਹਿੰਦੇ ਮੈਂ ਮੋਬਾਈਲ ਦੇ ਰਾਹੀਂ ਨਾ ਰੋਜ਼ ਇਹ ਕੀਰਤਨ ਕਥਾ ਜਿਹੜੀ ਆ ਉਹ ਸੁਣਦਾ। ਇੱਕ ਦਿਨ ਮਨ ਬਦਲ ਗਿਆ, ਉਹਨਾਂ ਦਾ ਫੋਨ ਆਇਆ, ਕਹਿਣ ਲੱਗੇ ਵੀ ਮੇਰਾ ਮਨ ਕਰਦਾ ਵੀ ਇਸ ਵਾਰ ਜਦੋਂ ਮੈਂ ਛੁੱਟੀ 'ਤੇ ਜਾਵਾਂਗਾ ਤਾਂ ਮੈਂ ਗੁਰੂ ਕਾ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋ ਕੇ ਸਿੰਘ ਸੱਜ ਕੇ ਵਾਪਸ ਆਵਾਂ। ਇੱਕ ਫੌਜੀ ਦੇ ਬੋਲ ਨੇ, ਉਹਨੇ ਮੇਰਾ ਮਨ ਇੰਨਾ ਪ੍ਰਭਾਵਿਤ ਹੋ ਗਿਆ ਜਦੋਂ ਮੈਂ ਕੀਰਤਨ ਸੁਣਦਾ, ਕਥਾ ਸੁਣਦਾ, ਅਤੇ ਮੈਨੂੰ ਸਮਝ ਆਉਂਦੀ ਹੈ ਵੀ ਇਹ ਮਨੁੱਖਾ ਜਨਮ ਕੀ ਹੈ, ਕਾਹਦੇ ਵਾਸਤੇ ਹੈ। ਉਹ ਕਹਿੰਦੇ ਮੈਂ ਮਨ ਬਣਾ ਲਿਆ, ਅਤੇ ਲਗਭਗ 6 ਮਹੀਨੇ ਬਾਅਦ ਫਿਰ ਦੁਬਾਰਾ ਫੋਨ ਆਇਆ ਵਧਾਈ ਦੇਣ ਵਾਸਤੇ ਕਿ ਹੁਣ ਮੈਂ ਖੰਡੇ ਦੀ ਪੌਲ ਲੈ ਕੇ ਸਿੰਘ ਵੀ ਸੱਜ ਗਿਆ, ਮੈਂ 2 ਵਰਦੀਆਂ ਪਾ ਲਈਆਂ ਨੇ, ਇੱਕ ਜਿਹੜੀ ਦੇਸ਼ ਦੀ ਵਰਦੀ ਹੈ ਉਹ, ਔਰ ਇੱਕ ਅਕਾਲ ਪੁਰਖ ਦੇ ਫੌਜ ਵਾਲੀ ਵਰਦੀ ਮੈਂ ਪਾ ਲਈ, ਹੁਣ ਮੈਂ ਫੌਜੀ ਬਣ ਗਿਆ। ਇੱਕ ਅਕਾਲ ਪੁਰਖ ਦਾ, ਇੱਕ ਮੈਂ ਦੇਸ਼ ਦਾ ਫੌਜੀ ਤਾਂ ਮੈਂ ਪਹਿਲਾਂ ਹੀ ਸੀ, ਹੁਣ ਮੈਂ ਅਕਾਲ ਪੁਰਖ ਦੀ ਫੌਜ ਦਾ ਫੌਜੀ ਵੀ ਬਣ ਗਿਆ। ਮਨ ਹੈ ਨਾ, ਮਨ ਨੂੰ ਆਪਾਂ ਬਦਲਣਾ, ਮਨ ਹੀ ਢੀਠ ਹੈ, ਮਨ ਬਦਲਦਾ ਨਹੀਂ, ਮਨ ਨੂੰ ਸਮਝਾਉਣਾ। ਅਤੇ ਗੁਰਬਾਣੀ ਤਨ ਨਹੀਂ ਮਨ ਨੂੰ ਸਮਝਾਉਂਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਗੁਰੂ ਕੇ ਸਿੱਖੋ, ਖਾਲਸਾ ਪੰਥ ਦੀ ਸਾਜਣਾ ਹੋ ਚੁੱਕੀ ਹੈ। 1699 ਦੇ ਵਿੱਚ ਗੁਰੂ ਮਹਾਰਾਜ ਨੇ ਆਪ ਖੰਡੇ ਦੀ ਪੌਲ ਲਈ ਹੈ, ਮਾਤਾ ਗੁਜਰ ਕੌਰ ਜੀ ਨੇ ਖੰਡੇ ਦੀ ਪੌਲ ਲਈ ਹੈ, ਮਾਤਾ ਜੀ ਔਰ ਸਾਹਿਬਜ਼ਾਦੇ ਜਿਹੜੇ ਆ ਉਹਨਾਂ ਨੇ ਖੰਡੇ ਦੀ ਪੌਲ ਲਈ ਹੈ। ਜਿੰਨੇ ਵੀ ਗੁਰੂ ਮਹਾਰਾਜ ਦੇ ਕੋਲ ਨੇ ਸਾਰਿਆਂ ਨੇ ਹੀ ਜਥਿਆਂ ਦੇ ਰੂਪ ਵਿੱਚ ਖੰਡੇ ਦੀ ਪੌਲ ਲੈ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਕੀਤਾ। ਹੁਣ ਜਿਹੜੇ ਜਿਹੜੇ ਆ ਰਹੇ ਨੇ ਸਾਰਿਆਂ ਨੂੰ ਮਹਾਰਾਜ ਰੋਜ਼ ਉਪਦੇਸ਼ ਦੇ ਕੇ ਸਮਝਾਉਂਦੇ ਆ ਕਿ ਭਾਈ ਰਹਿਤਵਾਨ ਗੁਰੂ ਕੇ ਸਿੱਖ ਬਣੋ, ਰਹਿਤ ਬਿਨਾਂ ਨਾ ਸਿੱਖ ਕਹਾਵੇ। ਇੱਕ ਦਿਨ ਆਖਿਆ ਮਹਾਰਾਜ ਕਹਿੰਦੇ ਮੈਨੂੰ ਕਾਗਜ਼ੀ ਸਿੱਖ ਨਹੀਂ ਚਾਹੀਦਾ, ਕਾਗਜ਼ਾਂ ਵਾਲਾ ਵੀ ਲਿਖ ਦਿੱਤਾ ਵੀ ਮੈਂ ਸਿੱਖ ਹਾਂ, ਸਿੱਖੀ ਪੱਲੇ ਕੋਈ ਨਾ ਹੋਵੇ। ਇਕੱਲੇ ਕਾਗਜ਼ਾਂ ਵਾਲਾ ਸਿਗਨੇਚਰ ਵਾਲਾ ਸਿੱਖ ਥੋੜ੍ਹੀ ਚਾਹੀਦਾ, ਰਹਿਤ ਵਾਲਾ ਚਾਹੀਦਾ। ਅਤੇ ਜਿਹਦੇ ਕੋਲ ਰਹਿਤ ਨਹੀਂ ਉਹ ਸਿੱਖ ਵੀ ਨਹੀਂ ਹੈ। ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਇੱਥੋਂ ਤੱਕ ਮਹਾਰਾਜ ਨੇ ਕਹਿ ਦਿੱਤਾ। ਮਹਾਰਾਜ ਜੀ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਹੋਰ ਕੀ ਚਾਹੀਦਾ। ਗੁਰੂ ਕਲਗੀਧਰ ਮਹਾਰਾਜ ਕਹਿੰਦੇ ਨੇ ਉਹ ਸਾਹਿਬ ਮੈਂ ਉਸ ਕਾ ਚਿਹਰਾ। ਔਰ ਇਹ ਅੰਮ੍ਰਿਤ ਵਿੱਚ ਕੋਈ ਐਸੀ ਮਹਾਰਾਜ ਨੇ ਕੋਈ ਚੀਜ਼ ਥੋੜ੍ਹੀ ਮਿਲਾਤੀ ਜਿਹਦੇ ਨਾਲ ਸਾਡਾ ਨੁਕਸਾਨ ਹੋਏਗਾ, ਜਿਹਦੇ ਨਾਲ ਸਾਡਾ ਕੋਈ ਸਾਨੂੰ ਕੋਈ ਘਾਟਾ ਪੈ ਜਾਏਗਾ। ਇਹਦੇ 'ਚ ਅੰਮ੍ਰਿਤ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਇਸ ਲਈ ਮਹਾਰਾਜ ਕਹਿੰਦੇ ਭਾਈ ਖੰਡੇ ਦੀ ਪਹੁਲ ਲਓ, ਸਿੰਘ ਸਿੰਘਣੀਆਂ ਸਜੋ, ਪੰਜ ਕਕਾਰਾਂ ਦੇ ਧਾਰਨੀ ਹੋਵੋ, ਰਹਿਤਵਾਨ ਜਿਹੜੇ ਆ ਉਹ ਗੁਰੂ ਕੇ ਸਿੱਖ ਜਿਹੜੇ ਆ ਬਣਨਾ ਕਰੋ ਜੀ।
1: ਕਬਹੂ ਕੇ ਰਖੈ ਸਿੰਘ ਭਵਿੱਖ।
0: ਹਾਂ ਅੱਜ ਨਹੀਂ ਹੈ, ਇਹ ਨਹੀਂ ਵੀ ਅੱਜ ਤੁਹਾਨੂੰ ਕੋਈ ਕਿਹਾ ਜਾਏ ਵੀ ਨਹੀਂ ਅੱਜ ਨਹੀਂ। ਉਹ ਹੋ ਸਕਦਾ ਕਿ ਜੁੜਦੇ ਜੁੜਦੇ ਕੱਲ੍ਹ ਤੁਸੀਂ ਗੁਰੂ ਕੇ ਸਿੱਖ ਹੋ ਜਾਓ, ਇੱਕ ਦਿਨ ਸਿੰਘ ਸੱਜ ਜਾਓ ਤੁਸੀਂ। ਅੱਜ ਤੁਸੀਂ ਗੁਰੂ ਦੀ ਮੱਤ ਲੈ ਕੇ ਤੁਰਨਾ ਕਰੋ, ਇੱਕ ਦਿਨ ਤੁਰਦੇ ਤੁਰਦੇ ਆਪੇ ਹੀ ਫਿਰ ਸਾਬਤ ਸੂਰਤ ਹੋ ਜਾਓਗੇ, ਆਪੇ ਹੀ ਫਿਰ ਖੰਡੇ ਦੀ ਪੌਲ ਲੈ ਲਓਗੇ। ਇੱਕ ਦਿਨ ਬੇਨਤੀ ਕੀਤੀ ਸੀ, ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਕਿ ਇੱਕ ਜਿਹਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕੀਤਾ, ਜਿਹਨੂੰ ਸਹਿਜ ਪਾਠ ਆਪਾਂ ਕਹਿੰਦੇ ਹਾਂ, ਸਹਿਜ ਪਾਠ, ਕੁਛ ਮਹੀਨੇ ਲੱਗੇ ਉਹਨੂੰ ਸਹਿਜ ਪਾਠ ਕਰਦੇ ਹਾਂ, ਉਹਨੇ ਦੋ ਫੋਟੋਆਂ ਆਪਣੇ ਕੋਲ ਰੱਖੀਆਂ ਨੇ, ਇੱਕ ਪਾਠ ਆਰੰਭ ਵੇਲੇ ਦੀ, ਇੱਕ ਸੰਪੂਰਨਤਾ ਵੇਲੇ ਦੀ। ਜਿਹੜੀ ਆਰੰਭ ਵੇਲੇ ਦੀ ਉਹਦੀ ਫੋਟੋ ਹੈ, ਉਹਦੇ ਵਿੱਚ ਨਾ ਉਹਦੇ ਸਿਰ 'ਤੇ ਜੂੜਾ ਹੈ ਅਤੇ ਨਾ ਦਾੜਾ ਹੈ, ਕਲੀਨ ਸ਼ੇਪ ਹੈ। ਜਦੋਂ ਉਹਨੇ ਉਹਦੇ ਮਨ ਉਹਦੇ ਅੰਦਰ ਲਗਨ ਸੀ ਨਾ, ਭਾਵਨਾ ਸੀ ਵੀ ਮੈਂ ਸਹਿਜੇ ਸਹਿਜੇ ਪਾਠ ਕਰਨਾ। ਉਹ ਕਹਿੰਦੇ ਜਿਵੇਂ ਵੀ ਮੈਂ ਪੁੱਛ ਪੁਛਾ ਕੇ ਜਿੱਥੇ ਜਿੱਥੇ ਮੈਨੂੰ ਸ਼ਬਦ ਔਖਾਈ ਲੱਗੀ ਮੈਂ ਉਹਦੀ ਸੁਧਾਈ ਕਰਵਾ ਕੇ, ਕਰਦੇ ਕਰਦੇ ਮੈਨੂੰ ਕੁਛ ਮਹੀਨੇ ਤਾਂ ਲੱਗੇ ਪਰ ਸੰਪੂਰਨ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ। ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਲੋਕ ਪੜ੍ਹ ਕੇ ਸਮਾਪਤੀ ਕਰਨੀ ਸੀ ਨਾ, ਉਸ ਦਿਨ ਉਹ ਸਾਬਤ ਸੂਰਤ ਸੀ, ਉਸ ਦਿਨ ਉਹਦੇ ਸਿਰ 'ਤੇ ਦਸਤਾਰ ਵੀ ਸੀ ਅਤੇ ਮੁੱਖ ਦੇ ਉੱਤੇ ਦਾੜਾ ਵੀ ਸੀ। ਉਹਨੇ ਦੋਵੇਂ ਫੋਟੋਆਂ ਰੱਖੀਆਂ ਅਤੇ ਦੇਖੀਆਂ ਵੀ ਨੇ ਦਾਸ ਨੇ। ਉਹ ਕਹਿੰਦੇ ਭਾਈ ਸਾਹਿਬ ਆਹ ਪਹਿਲੀ ਫੋਟੋ ਹੈ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਅਤੇ ਇਹ ਉਹ ਫੋਟੋ ਹੈ ਮੇਰੀ ਜਦੋਂ ਮੈਂ ਸਹਿਜ ਪਾਠ ਸੰਪੂਰਨ ਕਰ ਲਿਆ। ਜੀਵਨ ਬਦਲ ਗਿਆ ਨਾ, ਸੋਚ ਬਦਲ ਗਈ, ਵਿਚਾਰ ਬਦਲ ਗਈ। ਗੁਰੂ ਮਹਾਰਾਜ ਦੀ ਬਾਣੀ ਸਾਡੀ ਸੋਚ ਬਦਲਦੀ ਹੈ, ਵਿਚਾਰ ਬਦਲਦੀ, ਖਿਆਲ ਬਦਲਦੇ ਨੇ ਸਾਡੇ। ਹੁਣ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਕਹਿਣ ਲੱਗੇ ਕੋਈ ਨਹੀਂ, ਆਰਾਮ ਨਾਲ ਤੁਸੀਂ ਪਹਿਲਾਂ ਗੁਰੂ ਦੀ ਮੱਤ ਲਓ, ਗੁਰੂ ਦੀ ਮੱਤ ਲੈ ਕੇ ਗੁਰਸਿੱਖ ਮੀਤ ਚਲੋ, ਗੁਰ ਚਾਲੀ। ਪਹਿਲਾਂ ਤੁਰਨਾ ਤਾਂ ਸਿੱਖੋ ਨਾ, ਬੱਚਾ ਜੰਮਦਿਆਂ ਹੀ ਥੋੜ੍ਹੀ ਦੌੜਨ ਲੱਗ ਜਾਂਦਾ ਹੈ। ਜੇ ਤੁਸੀਂ ਜੰਮਦੇ ਬੱਚੇ ਨੂੰ ਕਹੋ ਵੀ ਦੌੜ ਕੇ ਦਿਖਾ, ਉਹ ਦਿਖਾ ਦੇਗਾ, ਪਹਿਲੇ ਉਹ ਰਿੜੇਗਾ, ਰਿੜ ਰਿੜ ਕੇ ਫਿਰ ਗੋਡਿਆਂ ਦੇ ਭਾਰ, ਫਿਰ ਉਹ ਹੱਥਾਂ ਦੇ ਭਾਰ, ਫਿਰ ਉਹ ਕਿਸੇ ਦਾ ਸਹਾਰਾ ਲੈ ਕੇ ਉੱਠਣਾ ਸਿੱਖੇਗਾ, ਕਈ ਵਾਰੀ ਥੱਲੇ ਡਿੱਗੇਗਾ। ਕਈਆਂ ਦੇ ਮਨ ਡਿੱਗ ਜਾਂਦੇ ਆ, ਉਹ ਇੱਥੇ ਆਉਂਦੇ ਆ, ਸੁਣਦੇ ਆ, ਕਹਿੰਦੇ ਜੀ ਐਤਕੀ ਅਸੀਂ ਖੰਡੇ ਦੀ ਪੌਲ ਲੈ ਲੈਣੀ ਆ, ਜਿੱਦਣ ਦਿਨ ਆਉਂਦਾ ਉਸ ਦਿਨ ਮਨ ਡਿੱਗ ਜਾਂਦਾ ਥੱਲੇ। ਫਿਰ ਮਿਲਦੇ ਆ ਜੀ, ਹਾਂਜੀ ਖੰਡੇ ਦੀ ਪੌਲ ਲੈ ਲਈ, ਅੰਮ੍ਰਿਤ ਸੰਚਾਰ ਹੋ ਗਿਆ। ਨਹੀਂ ਜੀ ਮਨ ਨਹੀਂ ਮੰਨਿਆ, ਉਹ ਫਿਰ ਡਿੱਗਿਆ। 15 ਦਿਨ ਬਾਅਦ ਫਿਰ ਕਹਿੰਦੇ ਆ ਜੀ ਨਹੀਂ ਐਤਕੀ ਤਾਂ ਖੰਡੇ ਦੀ ਪੌਲ ਲੈ ਲੈਣੀ ਆ। ਉਹ ਫਿਰ ਜਦੋਂ ਸਮਾਂ ਆਇਆ ਮਨ ਫਿਰ ਡਿੱਗ ਪਿਆ। ਬੱਚੇ ਦੀ ਤਰ੍ਹਾਂ ਨਾ, ਕਦੇ ਡਿੱਗੇਗਾ, ਕਦੇ ਉੱਠੇਗਾ, ਕਦੇ ਡਿੱਗੇਗਾ। ਹਾਂ ਜਿੱਦਣ ਪੈਰਾਂ 'ਤੇ ਤੁਰਨਾ ਸਿੱਖ ਗਿਆ ਫਿਰ ਨਹੀਂ ਉਹ ਡਿੱਗਦਾ, ਫਿਰ ਨਹੀਂ ਗਿਰਦਾ। ਕਿਉਂਕਿ ਹੁਣ ਸੰਭਲ ਗਿਆ। ਅਸੀਂ ਵੀ ਪਹਿਲਾਂ ਰਿੜਨਾ ਤਾਂ ਸਿੱਖੀਏ, ਪਹਿਲਾਂ ਗੁਰੂ ਦੀ ਮੱਤ ਲੈ ਕੇ ਤੁਰਨਾ ਤਾਂ ਸਿੱਖੀਏ ਆਪਾਂ, ਗੁਰੂ ਦੀ ਮੱਤ ਲੈ ਕੇ ਤੁਰਨਾ ਸਿੱਖੀਏ। ਜਦੋਂ ਰਿੜਦੇ ਰਿੜਦੇ ਡਿੱਗਦੇ ਡਿੱਗਦੇ ਤੁਰਨਾ ਸਿੱਖ ਲਾਂਗੇ, ਫਿਰ ਆਪ ਆ ਕੇ ਕਵਾਂਗੇ ਮਹਾਰਾਜ ਜੀ ਮੈਨੂੰ ਖੰਡੇ ਦੀ ਪੌਲ ਚਾਹੀਦੀ ਹੈ, ਮੈਂ ਵੀ ਸਿੰਘ ਸੱਜਣਾ ਚਾਹੁੰਦਾ, ਮੈਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤਰਾਂ ਦੇ ਵਾਂਗ ਧੀ ਪੁੱਤ ਅਖਵਾਉਣਾ ਚਾਹੁੰਦਾ। ਲੋਕ ਮੈਨੂੰ ਕਹਿਣ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਸਿੱਖ ਪਹਿਲਾਂ ਗੁਰੂ ਦੀ ਸਿੱਖਿਆ ਲਓ, ਮੱਤ ਲਓ। ਭਵਿੱਖ, ਭਵਿੱਖ ਕੀ ਹੁੰਦਾ? ਆਉਣ ਵਾਲਾ ਸਮਾਂ। ਕਹਿੰਦੇ ਭਵਿੱਖ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ, ਫਿਰ ਤੁਸੀਂ ਸੰਪੂਰਨ ਜਿਹੜਾ ਬਾਣੀ ਤੇ ਬਾਣੀ ਦੇ ਧਾਰਨੀ ਹੋ ਜਾਵੋਗੇ। ਹਾਂ, ਜਿਹੜਾ ਭਰਮ ਗਿਆ, ਭਟਕਿਆ ਹੋਇਆ, ਨਹੀਂ ਸਮਝ ਆਉਂਦੀ, ਫਿਰ ਉਹ ਲੱਜਤ ਹੋਏਗਾ, ਫਿਰ ਉਹ ਸ਼ਰਮਿੰਦਾ ਹੋਏਗਾ, ਫਿਰ ਸ਼ਰਮਸਾਰ ਹੋਏਗਾ ਵੀ ਮੈਨੂੰ ਸਮਾਂ ਮਿਲਿਆ ਸੀ, ਮੌਕਾ ਮਿਲਿਆ ਸੀ, ਪਰ ਮੈਂ ਆਪਣੇ ਹੱਥੋਂ ਸਮਾਂ ਗਵਾ ਬੈਠਾ। ਹੁਣ ਤਾਂ ਸਾਨੂੰ ਸਮਝਾ ਰਹੇ ਆ ਨਾ, ਕਹਿਣ ਲੱਗੇ ਹਜੇ ਤੇਰੇ ਕੋਲ ਟਾਈਮ ਹੈ, ਭਜਨ ਬੰਦਗੀ ਕਰ ਲੈ, ਜੇ ਹੁਣ ਨਾ ਕੀਤੀ ਤਾਂ ਕਦੋਂ ਕਰੇਗਾ, ਜਦੋਂ ਆਖਰੀ ਸਾਹ ਨਿਕਲ ਗਿਆ। ਇੱਥੇ ਪੱਲੇ ਕੱਖ ਨਹੀਂ ਪੈਣਾ। ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਗੇ, ਪ੍ਰਾਣ ਜਾਏਂਗੇ ਛੂਟ, ਫਿਰ ਤਾਂ ਪਛਤਾਵਾ ਹੀ ਰਹਿ ਜਾਣਾ ਪੱਲੇ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਭੁੱਲੇ ਭਟਕਿਆਂ ਨੂੰ ਗੱਲ ਸਮਝ ਨਹੀਂ ਆਵੇਗੀ, ਉਹ ਬਾਅਦ ਵਿੱਚ ਲੱਜਤ ਹੀ ਸ਼ਰਮਿੰਦੇ ਹੀ ਹੁੰਦੇ ਹਨ। ਸਤਿਗੁਰੂ ਮਹਾਰਾਜ ਜੀ ਸਾਰਿਆਂ ਦੇ ਹਿਰਦਿਆਂ ਦੀ ਅਵਸਥਾ ਨੂੰ ਜਾਣਦਿਆਂ ਹੋਇਆਂ ਉਪਦੇਸ਼ ਦੇ ਕਰਕੇ ਸਮਝਾਉਂਦੇ ਹਨ।
1: ਇਸ ਕਾਰਨ ਤੇ ਪੁੱਜ ਗਏ ਪਾਨੀ।
0: ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਤਰੁੱਠ ਕੇ ਜਦੋਂ ਕਿਰਪਾ ਵਰਤਾਉਂਦੇ ਆ, ਤੇ ਜਿਨ੍ਹਾਂ ਜਿਨ੍ਹਾਂ ਨੂੰ ਸਮਝ ਆ ਗਈ ਉਹ ਫਿਰ ਹੱਥ ਜੋੜ ਕੇ ਕਹਿੰਦੇ ਸਾਹਿਬ ਜੀ ਜਿਸ ਮੋਹ ਮਾਇਆ ਦੇ ਵਿੱਚ ਅਸੀਂ ਫਸੇ ਹੋਏ ਹਾਂ, ਤੁਸੀਂ ਬਾਂਹ ਪਕੜ ਕੇ ਸਾਨੂੰ ਉਹਦੇ ਵਿੱਚੋਂ ਕੱਢੋਗੇ ਤਾਂ ਨਿਕਲਿਆ ਜਾਣਾ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ। ਅਸੀਂ ਆਪਣੀ ਬਾਂਹ ਤਾਂ ਸਤਿਗੁਰੂ ਮਹਾਰਾਜ ਜੀ ਨੂੰ ਪਕੜਾਈਏ ਕਿ ਸਤਿਗੁਰੂ ਮਹਾਰਾਜ ਜੀ ਆ ਬਾਂਹ ਸਾਡੀ ਪਕੜ ਲਓ, ਤਾਂ ਮੋਹ ਮਾਇਆ ਚੋਂ ਨਿਕਲਿਆ ਜਾਣਾ। ਅਤੇ ਜਿੰਨਾ ਚਿਰ ਇਸ ਮੋਹ ਮਾਇਆ ਚੋਂ ਨਹੀਂ ਨਿਕਲਦੇ, ਉਨਾ ਚਿਰ ਸਤਿਗੁਰੂ ਜੀ ਸਾਡਾ ਪਾਰ ਉਤਾਰਾ ਨਹੀਂ ਆਉਣਾ। ਕਈ ਇਹ ਆ ਕੇ ਬੇਨਤੀ ਕਰਦੇ ਆ। ਸਤਿਗੁਰੂ ਮਹਾਰਾਜ ਜੀ ਅੱਗੇ ਕਈਆਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਅਸੀਂ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗਣ ਆਏ ਹਾਂ, ਪਰ ਜੇ ਤੁਸੀਂ ਸਾਡੀ ਭੁੱਜ ਬਾਂਹ ਪਕੜ ਕੇ ਸਾਨੂੰ ਇਸ ਮੋਹ ਮਾਇਆ ਦੇ ਵਿੱਚੋਂ ਕੱਢ ਲਵੋ ਜੀ।
1: ਸਬੇਣਾ ਬਿਕੈ ਮੁਖ ਮਧੁਰ ਬਖਾਨੀ।
0: ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਦੇ ਨਾਲ ਬੜੇ ਪ੍ਰੇਮ, ਮਧੁਰ ਮਤਲਬ ਮਿਠਾਸ, ਬੜੇ ਪਿਆਰ ਵਿੱਚ ਮਿਠਾਸ ਦੇ ਬੋਲ ਬੋਲਦਿਆਂ, ਮਿੱਠੇ ਬੋਲਾਂ ਨਾਲ ਸਾਰਿਆਂ ਨੂੰ ਸਤਿਗੁਰੂ ਜੀ ਸਮਝਾਉਂਦੇ ਹਨ।
1: ਮੋਹੇ ਸਰੂਪ ਐ ਸੋ ਤੇਰੋ।
0: ਮਹਾਰਾਜ ਕਹਿੰਦੇ ਜਿਹੜਾ ਖਾਲਸਾ ਬੈਠਾ ਨਾ, ਮੇਰਾ ਖਾਲਸਾ, ਇਹ ਖਾਲਸੇ ਵੱਲ ਇਸ਼ਾਰਾ ਕਰਕੇ। ਇਸੇ ਲਈ ਕਵੀ ਜੀ ਨੇ ਪਹਿਲਾਂ ਕਿਹਾ ਜਿੱਥੇ ਸਿੱਖ ਸੰਗਤਾਂ ਜੁੜੀਆਂ ਨੇ ਉੱਥੇ ਗੁਰੂ ਕਾ ਖਾਲਸਾ ਵੀ ਸਜਿਆ ਹੋਇਆ ਹੈ। ਅਤੇ ਗੁਰੂ ਕੇ ਖਾਲਸੇ ਵੱਲ ਵੇਖ ਕੇ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਮੋਹੇ ਸਰੂਪ ਅਹੈ ਸੋ ਤੇਰੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਮਹਾਰਾਜ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ, ਇਹ ਮੇਰੇ ਨਾਲੋਂ, ਮੇਰੀਆਂ ਜਾਨਾਂ ਨਾਲੋਂ ਵੱਧ ਕੇ ਪਿਆਰਾ ਹੈ ਮੈਨੂੰ ਖਾਲਸਾ। ਅਤੇ ਉਹ ਜਿਹੜਾ ਖਾਲਸਾ ਸਜਿਆ ਬੈਠਾ ਸੀ, ਉਹਨਾਂ ਵੱਲ ਵੇਖ ਕੇ ਮਹਾਰਾਜ ਜੀ ਕਹਿੰਦੇ ਆਹ ਸਰੂਪ, ਆਹ ਹੈ ਮੇਰਾ ਅਸਲ ਸਰੂਪ। ਅਤੇ ਜਿੱਦਣ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਉਂਦੇ ਆ, ਉਸ ਦਿਨ ਕੀ ਬਚਨ ਮਹਾਰਾਜ ਨੇ ਕੀਤੇ ਆ? ਸਾਹਿਬ ਜੀ ਕਹਿੰਦੇ ਜੇ ਤੁਸੀਂ ਤਨ ਕਰਕੇ ਮਿਲਣਾ ਤਾਂ ਫਿਰ ਗੁਰੂ ਕੇ ਪੰਥ ਦੇ ਵਿੱਚ ਸ਼ਾਮਲ ਹੋ ਜਾਓ, ਜੇ ਤੁਸੀਂ ਮੈਨੂੰ ਆਤਮਕ ਤਲ 'ਤੇ ਮਿਲਣਾ ਤਾਂ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਹੋ ਜਾਓ। ਗ੍ਰੰਥ ਔਰ ਪੰਥ ਦੋਵਾਂ ਵਿੱਚ ਸ਼ਾਮਲ ਹੋਣਾ ਆਪਾਂ, ਤਾਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਦਾਰ ਕਰ ਸਕਦੇ ਹਾਂ। ਤਾਂ ਅਸੀਂ ਬਾਣੇ ਤੇ ਬਾਣੀ, ਬਾਣੇ ਤੇ ਬਾਣੀ ਦਾ ਮਤਲਬ ਕੀ ਹੈ? ਮੀਰੀ ਤੇ ਪੀਰੀ। ਗੁਰੂ ਹਰਗੋਬਿੰਦ ਸਾਹਿਬ ਨੇ ਦੋ ਗੁਣ ਦਿੱਤੇ ਆ ਨਾ ਮੀਰੀ ਤੇ ਪੀਰੀ ਦਾ, ਇਹਨੂੰ ਹੀ ਬਾਣਾ ਤੇ ਬਾਣੀ ਕਹਿੰਦੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆਹ ਜਿਹੜਾ ਗੁਰੂ ਕਾ ਖਾਲਸਾ ਸਜਿਆ ਹੋਇਆ ਨਾ, ਇਹ ਮੇਰਾ ਰੂਪ ਹੈ, ਇਹਦੇ ਵਿੱਚ ਹੀ ਮੇਰਾ ਨਿਵਾਸ ਹੈ।
1: ਤੇਰੋ ਹੈ ਸੋ ਜਾਨੋ ਮੇਰੋ,
0: ਔਰ ਜੋ ਗੁਰੂ ਕੇ ਖਾਲਸੇ ਦਾ ਹੈ ਉਹ ਮੇਰਾ, ਤੇ ਜੋ ਮੇਰਾ ਹੈ ਉਹ ਗੁਰੂ ਕੇ ਖਾਲਸੇ ਦਾ। ਸਤਿਗੁਰੂ ਜੀ ਨੇ ਕੋਈ ਫਰਕ ਜਿਹੜਾ ਉਹ ਨਹੀਂ ਰੱਖਿਆ ਹੈ।
1: ਤੋਹੇ ਮੋਹੇ ਮੈਂ ਭੇਦ ਨਾ ਕਹੂੰ,
0: ਕਹਿੰਦੇ ਗੁਰੂ ਕੇ ਖਾਲਸੇ ਵਿੱਚ ਤੇਰੇ ਔਰ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਐਸਾ ਸਰੂਪ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਕਿ ਅਸੀਂ ਆਪਣੇ ਸਰੂਪ ਵਿੱਚੋਂ ਹੀ ਗੁਰੂ ਦਾ ਦਰਸ਼ਨ ਕਰ ਸਕਦੇ ਹਾਂ, ਪਰ ਉਹ ਅਸੀਂ ਉਸ ਕਾਬਿਲ ਹੋਣਾ ਚਾਹੀਦੇ ਹਾਂ। ਮਹਾਰਾਜ ਜੀ ਪੰਜਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦੀਦਾਰ, ਅਤੇ ਜੇ ਪੰਜ ਨਾ ਹੋਣ ਫਿਰ, ਜੇ ਇਕੱਲਾ ਹੀ ਹੋਵੇ ਸਾਬਤ ਸੂਰਤ ਬਾਣੇ ਬਾਣੀ ਦਾ ਧਾਰਨੀ, ਉਹ ਕਿਵੇਂ ਗੁਰੂ ਮਹਾਰਾਜ ਦਾ ਦਰਸ਼ਨ ਕਰੇ? ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਨੂੰ ਸੰਭਾਲ, ਇਸ਼ਨਾਨ ਕਰਕੇ ਰੱਬੀ ਬਾਣੀ ਦਾ ਅਭਿਆਸ ਕਰਕੇ ਅਤੇ ਸ਼ੀਸ਼ੇ ਅੱਗੇ ਖਲੋ ਕੇ ਅੱਖਾਂ ਬੰਦ ਕਰਕੇ ਅਰਦਾਸ ਕਰ, ਅਰਦਾਸ ਕਰਕੇ ਅੱਖਾਂ ਖੋਲੀ, ਤੈਨੂੰ ਸ਼ੀਸ਼ੇ ਵਿੱਚੋਂ ਮੇਰਾ ਹੀ ਸਰੂਪ ਦਿਸ ਪਏਗਾ। ਪਰ ਉਹਦੇ ਲਈ ਮੈਨੂੰ ਪਹਿਲਾਂ ਸਾਬਤ ਸੂਰਤ ਹੋਣਾ ਪਏਗਾ ਨਾ, ਪਹਿਲਾਂ ਮੈਨੂੰ ਖੰਡੇ ਦੀ ਪੌਲ ਲੈਣੀ ਪੈਣੀ ਆ, ਖਾਲਸਾ ਪੰਥ ਵਿੱਚ ਸ਼ਾਮਿਲ ਹੋਣਾ ਪਏਗਾ, ਕਿਉਂਕਿ ਇਹ ਸਰੂਪ ਗੁਰੂ ਕਲਗੀਧਰ ਮਹਾਰਾਜ ਨੇ ਦਿੱਤਾ। ਤਾਂ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ, ਕਹਿਣ ਲੱਗੇ ਤੋਹੇ ਮੋਹੇ ਮੈਂ ਭੇਦ ਨਾ ਕਹੂ, ਗੁਰੂ ਕੇ ਖਾਲਸੇ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਹੈ।
1: ਇੱਕ ਰੂਪ ਤੇ ਤਨ ਹੈ ਦੋ,
0: ਇੱਕ ਰੂਪ ਹੋ ਗਏ ਅੰਦਰੋਂ, ਤਨ ਭਾਵੇਂ ਬਾਹਰੋਂ ਦੋ ਦਿਸਦੇ ਆ ਪਰ ਅੰਦਰ ਇੱਕ ਰੂਪ ਜਿਹੜਾ ਉਹ ਹੋ ਗਿਆ ਹੈ।
1: ਹਰ ਹਰ ਜਨ ਦਵੈ ਇੱਕ ਹੈ ਜੈਸੇ,
0: ਕਹਿੰਦੇ ਜਿਵੇਂ ਹਰੀ ਤੇ ਹਰੀ ਦਾ ਜਨ ਹੈ ਤੇ ਦੋ ਨੇ ਨਾ, ਇਹ ਹਰੀ ਹੈ ਤੇ ਇਹ ਜਨ, ਪਰ ਉਹਨਾਂ ਦੇ ਵਿੱਚ ਫਰਕ ਕੋਈ ਨਹੀਂ ਹੈ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ, ਇੱਕ ਮਿਕ ਹੋ ਗਏ। ਇਸੇ ਤਰ੍ਹਾਂ ਗੁਰੂ ਕਾ ਖਾਲਸਾ ਵੀ ਗੁਰੂ ਵਿੱਚ ਅਭੇਦ ਹੋ ਗਿਆ ਤੇ ਗੁਰੂ ਆਪਣੇ ਖਾਲਸੇ ਵਿੱਚ ਅਭੇਦ ਹੋ ਗਏ, ਦੋਵਾਂ ਦੇ ਵਿੱਚ ਹੁਣ ਕੋਈ ਫਰਕ ਨਹੀਂ ਹੈ।
1: ਸ੍ਰੀ ਗੁਰ ਗੁਰਸਿੱਖ ਲਖੀਐ ਤੈਸੇ,
0: ਇਸੇ ਤਰ੍ਹਾਂ ਜਿਸ ਗੁਰੂ ਕੇ ਸਿੱਖ ਨੇ, ਪਹਿਲਾਂ ਸਿੱਖ ਹੈ ਫਿਰ ਗੁਰਸਿੱਖ ਹੈ, ਜਿਹਨੇ ਗੁਰੂ ਦੀ ਸਿੱਖਿਆ ਲੈ ਲਈ ਹੈ, ਸਿੱਖ ਨੇ ਹਜੇ ਲਈ ਨਹੀਂ, ਸਿੱਖ ਨੇ ਹਜੇ ਗੁਰੂ ਦੀ ਸਿੱਖਿਆ ਲੈਣੀ ਸ਼ੁਰੂ ਕਰਨੀ ਹੈ, ਅਤੇ ਗੁਰਸਿੱਖ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ ਲੈ ਚੁੱਕਾ ਹੈ, ਜਿਹਨੇ ਗੁਰੂ ਦੀ ਸਿੱਖਿਆ ਲੈ ਲਈ ਹੈ। ਮਹਾਰਾਜ ਕਹਿੰਦੇ ਉਹ ਗੁਰਸਿੱਖ ਹੀ ਫਿਰ ਗੁਰਸਿੱਖੜਾ ਬਣਦਾ ਹੈ, ਭਾਵ ਖਾਲਸਾ ਪੰਥ ਵਿੱਚ ਸ਼ਾਮਿਲ ਹੁੰਦਾ, ਖੰਡੇ ਦੀ ਪੌਲ ਲੈ ਕੇ ਗੁਰਸਿੱਖ ਗੁਰਸਿੱਖੜਾ ਬਣ ਜਾਂਦਾ, ਉਹ ਫਿਰ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋ ਜਾਂਦਾ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹਨ,
1: ਭੇਦ ਲਖਤ ਹੈ ਜੇ ਇਨ ਮਾਹੀ,
0: ਸਾਹਿਬ ਜੀ ਕਹਿੰਦੇ ਜੇ ਕਿਸੇ ਨੂੰ ਇਹਦੇ ਵਿੱਚ ਕੋਈ ਫਰਕ ਲੱਗਦਾ ਹੈ, ਕੋਈ ਸ਼ੰਕਾ ਕਰਦਾ, ਕੋਈ ਤਰਕ ਕਰਦਾ, ਇੱਕ ਗੱਲ ਹੋਰ ਸਮਝਿਓ, ਜਿਹੜੇ ਅਸੀਂ ਕਕਾਰ ਤਨ ਉੱਤੇ ਧਾਰਨ ਕਰਦੇ ਹਾਂ ਇਹਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਦੁਨੀਆ ਨੂੰ ਦਿਖਾਉਣ ਵਾਸਤੇ ਮੈਂ ਗੁਰੂ ਕਾ ਖਾਲਸੇ ਦੇ ਰੂਪ ਦੇ ਵਿੱਚ ਹਾਂ, ਅਤੇ ਪਤਾ ਲੱਗੇ ਵੀ ਘਰ ਦੇ ਅੰਦਰ ਸ਼੍ਰੀ ਸਾਹਿਬ ਕਿਤੇ ਆ, ਦਸਤਾਰ ਕਿਤੇ ਆ, ਅਤੇ ਕੰਘਾ ਕਿਤੇ ਆ, ਇਹਦੀ ਗੱਲ ਨਹੀਂ ਗੁਰੂ ਮਹਾਰਾਜ ਕਰ ਰਹੇ। ਉਹ ਤਾਂ ਇੱਕ ਦਿਖਾਵਾ ਹੈ, ਉਹ ਤਾਂ ਇੱਕ ਬਨਾਵਟੀ ਸਿੱਖ ਹੈ ਗੁਰੂ ਦਾ, ਲੋਕਾਂ ਨੂੰ ਦਿਖਾਉਣ ਵਾਸਤੇ ਉਹ ਬਹੁਤ ਮਹਾਨ ਹੈ, ਪਰ ਅੰਦਰ ਖਾਤੇ ਕ ਚੱਲਦਾ ਕੁਛ ਹੋਰ ਹੀ ਪਿਆ ਉਹਦੇ। ਇਹੋ ਜਿਹਿਆਂ ਨੂੰ ਥੋੜ੍ਹੀ ਮਹਾਰਾਜ ਕਹਿ ਰਹੇ ਆ ਕਿ ਖਾਲਸਾ ਮੇਰਾ ਰੂਪ ਹੈ ਖਾਸ, ਇਹੋ ਜਿਹੇ ਨੂੰ ਥੋੜ੍ਹੀ, ਫਿਰ ਤਾਂ ਗੁਰੂ ਮਹਾਰਾਜ ਨੂੰ ਕਹਾਂਗੇ ਮਹਾਰਾਜ ਇੱਦਾਂ ਦਾ ਖਾਲਸਾ ਹੈ ਤੁਹਾਡਾ, ਮਹਾਰਾਜ ਕਹਿੰਦੇ ਨਹੀਂ, ਮੈਂ ਆਪਣੇ ਖਾਲਸੇ ਦਾ ਰੂਪ ਉੱਚਾ ਅਤੇ ਸੁੱਚਾ ਕੀਤਾ ਹੋਇਆ ਹੈ, ਉਹ ਦਿਖਾਵੇ ਵਾਲਾ ਨਹੀਂ ਹੈ, ਉਹ ਢੋਂਗੀ, ਉਹ ਪਖੰਡੀ ਨਹੀਂ ਹੈ, ਉਹ ਐਸਾ ਨਹੀਂ ਕਿ ਜੀਓ ਮੈਲੇ ਬਾਹਰੋਂ ਬਾਹਰੋਂ ਨਿਰਮਲ ਜੀਓ ਮੈਲੇ ਵਾਲਾ, ਉਹ ਨਹੀਂ ਹੈ, ਉਹ ਅੰਦਰੋਂ ਵੀ ਨਿਰਮਲ ਹੈ ਅਤੇ ਬਾਹਰੋਂ ਵੀ ਨਿਰਮਲ ਹੈ, ਉਹ ਅੰਦਰੋਂ ਵੀ ਸ਼ੁੱਧ ਹੈ ਅਤੇ ਬਾਹਰੋਂ ਵੀ ਸ਼ੁੱਧ ਹੈ, ਅੰਦਰੋਂ ਵੀ ਖਾਲਸ ਹੈ ਅਤੇ ਬਾਹਰੋਂ ਵੀ ਖਾਲਸ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਹੁਣ ਸਿੱਖ ਸੰਗਤ ਨੂੰ ਉਪਦੇਸ਼ ਦੇ ਕਰ ਸਮਝਾਉਂਦੇ ਹਨ।
1: ਰਹਿਸ ਸੋ ਜਾਣੈ ਨਾਹੀ,
0: ਕਹਿੰਦੇ ਹਾਂ ਜਿਹੜਾ ਇਸ ਗੱਲ ਨੂੰ ਨਹੀਂ ਸਮਝਦਾ ਉਹ ਭਰਮ ਦੇ ਵਿੱਚ ਪਿਆ ਭਟਕਦਾ ਹੀ ਰਹਿ ਜਾਂਦਾ ਹੈ।
1: ਤੁਮ ਸਿੱਖਣ ਕੇ ਹੋ ਸਿਰ ਮੋਰ,
0: ਇਸ ਲਈ ਗੁਰੂ ਕੇ ਖਾਲਸਾ ਜੀ ਤੁਸੀਂ ਗੁਰੂ ਦੇ ਸਿੱਖਾਂ ਵਿੱਚੋਂ ਸਿਰਮੌਰ ਹੋ, ਤੁਹਾਡੀ ਅਵਸਥਾ ਜਿਹੜੀ ਹੈ ਬਹੁਤ ਉੱਚੀ ਹੈ।
1: ਸਮਤਾ ਪਹੁੰਚ ਨਾ ਸਕ ਹੈ ਔਰ,
0: ਪੰਜ ਪਿਆਰੇ ਜਿਨ੍ਹਾਂ ਦੇ ਰੂਪ ਵਿੱਚ ਖਾਲਸਾ ਪੰਥ ਸਾਜਿਆ, ਬੜੀ ਵਾਰ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਜਦੋਂ ਜਦੋਂ ਇਹ ਜ਼ਿਕਰ ਆਏਗਾ ਉਹ ਗੱਲ ਰਿਪੀਟ ਜ਼ਰੂਰ ਕੀਤੀ ਜਾਏਗੀ। ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਸਾਜਿਆ ਤੇ ਦੱਸੋ ਭਾਈ ਦਇਆ ਸਿੰਘ ਵਰਗੇ ਬਣ ਜਾਂਗੇ ਆਪਾਂ, ਭਾਈ ਧਰਮ ਸਿੰਘ ਜੀ ਵਰਗੇ ਬਣ ਜਾਂਗੇ ਆਪਾਂ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਵਰਗੇ ਹੋਏ, ਉਹ ਉਹਨਾਂ ਵਰਗੀ ਕਮਾਈ ਹੈ ਸਾਡੇ ਕੋਲ। ਪਰ ਚਲੋ ਆਪਾਂ ਉਹਨਾਂ ਦੇ ਦੱਸੇ ਮਾਰਗ 'ਤੇ ਤੁਰ ਕੇ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ ਨਾ, ਪਰ ਜਿਹਨੇ ਕਦੇ ਜਪਜੀ ਸਾਹਿਬ ਦਾ ਪਾਠ ਨਾ ਕੀਤਾ ਹੋਵੇ, ਜਿਹਨੇ ਕਦੇ ਅੰਮ੍ਰਿਤ ਵੇਲਾ ਨਾ ਸੰਭਾਲਿਆ ਹੋਵੇ, ਅਸੀਂ ਖਾਨਾ ਪੂਰਤੀ ਕਰਨ ਲਈ ਚਾਰ ਸਾਡੇ ਕੋਲ ਸਿੰਘ ਨੇ, ਪੰਜਵਾਂ ਉਹਨੂੰ ਲਿਆ ਕੇ ਅਤੇ ਕਹੀਏ ਜੀ ਪੰਜ ਪੂਰੇ ਹੋ ਗਏ, ਇਹ ਸਾਡੀ ਮੂਰਖਤਾ ਹੀ ਹੈ ਜਾਂ ਬੇਵਕੂਫੀ ਵੀ ਕਹਿ ਸਕਦਾ ਵੀ ਭਾਈ ਦਇਆ ਸਿੰਘ ਜੀ ਦੀ ਕਮਾਈ ਕਿੰਨੀ ਵੱਡੀ ਹੈ, ਅਸੀਂ ਉਹਨਾਂ ਪੰਜਾਂ ਵਿੱਚ ਜਣੇ ਖਣੇ ਨੂੰ ਲਿਆ ਕੇ ਥੋੜ੍ਹੀ ਵਰਦੀ ਪਵਾ ਕੇ ਅਤੇ ਉਹਨਾਂ ਵਿੱਚ ਸ਼ਾਮਿਲ ਕਰਾ ਸਕਦੇ ਹਾਂ, ਇਹ ਮੂਰਖਤਾ ਹੀ ਹੈ ਸਾਡੀ। ਅਸੀਂ ਇੱਕ ਖੇਡ ਬਣਾ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੀ ਉੱਚੀ ਅਤੇ ਕਿੰਨੀ ਵੱਡੀ ਗੱਲ ਕਰ ਰਹੇ ਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸ਼ਮਤਾ ਪਹੁੰਚ ਨਾ ਸਕੈ, ਇਹ ਜਿਹੜਾ ਖਾਲਸਾ ਹੈ ਨਾ ਮੇਰਾ ਖਾਲਸ ਰੂਪ, ਇਹਦੇ ਕਿਸੇ ਵਿੱਚ ਇੰਨੀ ਸ਼ਮਤਾ ਨਹੀਂ ਹੈ ਕਿ ਮੇਰੇ ਖਾਲਸੇ ਦੀ ਕੋਈ ਬਰਾਬਰੀ ਕਰ ਸਕੇ, ਕਿਸੇ ਵਿੱਚ ਇੰਨੀ ਸ਼ਮਤਾ ਨਹੀਂ ਹੈ ਕਿ ਉਹ ਇਹ ਗੁਰੂ ਕੇ ਖਾਲਸੇ ਦੀ ਬਰਾਬਰੀ ਕਰ ਸਕੇ।
1: ਸਦਾ ਏਕ ਰਸ ਗਿਆਨ ਅਨੰਦ,
0: ਇਹ ਬਾਹਰੋਂ ਜਿਹੜੇ ਨੇ ਖਾਲਸ ਰੂਪ ਪੰਜ ਕਕਾਰਾਂ ਦੇ ਸਰੂਪ ਵਿੱਚ ਨੇ, ਅੰਦਰ ਇੱਕ ਰਸ ਹੈ ਨਾਮ ਦਾ, ਅੰਦਰ ਇਹਨਾਂ ਦੀ ਸੁਰਤ ਨਾਮ ਦੇ ਨਾਲ ਜੁੜੀ ਹੁੰਦੀ ਹੈ।
1: ਤੁਰਿਆ ਮੈਂ ਥਿਰਤਾ ਜਗਬੰਦ,
0: ਅੰਦਰੋਂ ਤੁਰਿਆ ਅਵਸਥਾ ਵਿੱਚ ਹੁੰਦੇ ਨੇ। ਤੁਰਿਆ ਅਵਸਥਾ ਜਿਹੜੇ ਗੁਰਬਾਣੀ ਪੜ੍ਹਦੇ ਆ ਉਹਨਾਂ ਨੂੰ ਪਤਾ ਹੈ, ਤੁਰਿਆ ਅਵਸਥਾ ਦਾ ਮਤਲਬ ਸਹਿਜ ਅਵਸਥਾ, ਤਿੰਨ ਗੁਣਾਂ ਤੋਂ ਉੱਪਰ ਉੱਠ ਕੇ। ਚੌਥੀ ਅਵਸਥਾ ਦਾ ਜ਼ਿਕਰ ਵੀ ਕੀਤਾ ਹੈ, ਚੌਥੀ ਅਵਸਥਾ, ਤੁਰਿਆ ਅਵਸਥਾ, ਸਹਿਜ ਅਵਸਥਾ, ਇੱਕੋ ਹੀ ਅਰਥ ਨੇ ਇਹਨਾਂ ਸਾਰਿਆਂ ਦੇ। ਰਜ ਗੁਣ, ਤਮ ਗੁਣ, ਸਤਗੁਣ ਤੋਂ ਉੱਪਰ ਉੱਠ ਜਾਣਾ, ਗੁਰੂ ਕਾ ਖਾਲਸਾ ਤੁਰਿਆ ਅਵਸਥਾ ਵਾਲਾ ਹੁੰਦਾ ਹੈ। ਇਹ ਦੁੱਖ ਸੁੱਖ ਦੇ ਵਿੱਚ ਡੋਲਦਾ ਨਹੀਂ, ਖੁਸ਼ੀ ਗਮ ਦੇ ਵਿੱਚ, ਇਹ ਵਾਧੇ ਘਾਟੇ ਦੇ ਚੱਕਰਾਂ 'ਚ ਨਹੀਂ, ਆਸਾ ਮਨਸਾ ਦਾ ਤਿਆਗ ਕਰਕੇ ਚੱਲਣ ਵਾਲਾ ਹੁੰਦਾ ਹੈ। ਸਤਿਗੁਰੂ ਮਹਾਰਾਜ ਆਪਣੇ ਖਾਲਸੇ ਦੀ ਵਡਿਆਈ ਕਰਦੇ ਹਨ।
1: ਇਸ ਪ੍ਰਕਾਰ ਕਹਿ ਬੋ ਵਡਭਾਗੀ,
0: ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਖਾਲਸੇ ਦੀ ਬਹੁਤ ਵਡਿਆਈ ਜਿਹੜੀ ਆ ਉਹ ਕਰਕੇ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਵੀ ਤੁਸੀਂ ਵੀ ਖਾਲਸ ਰੂਪ ਹੋ ਜਾਓ, ਤੁਸੀਂ ਵੀ ਖੰਡੇ ਦੀ ਪੌਲ ਲੈ ਲਓ ਔਰ ਤੁਸੀਂ ਵੀ ਖਾਲਸੇ ਦਾ ਰੂਪ ਹੋ ਜਾਓ ਜਿਹੜਾ ਮੇਰਾ ਖਾਸ ਰੂਪ ਹੈ। ਇਸ ਤਰ੍ਹਾਂ ਮਹਾਰਾਜ ਜੀ ਵਡਿਆਈ ਕਰਦੇ ਹਨ।
1: ਸਕਲ ਖਾਲਸੇ ਬਿਖੈ ਸੁਣਾਈ,
0: ਜਿੰਨੀਆਂ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਹੋਈਆਂ ਹੈ ਸਾਰਿਆਂ ਨੂੰ ਮਹਾਰਾਜ ਜੀ ਇਸ ਖਾਲਸੇ ਦੇ ਜਿਹੜੇ ਗੁਣ ਨੇ ਉਹ ਦੱਸਦੇ ਹਨ।
1: ਦੋਹਰਾ ਰਾਮ ਕੋਇਰ ਕੀ ਕਥਾ ਮੈਂ ਵਰਣੀ ਕੁਛਕ ਬਣਾਏ,
0: ਇਹ ਹੁਣ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਆ। ਕਹਿਣ ਲੱਗੇ ਭਾਈ ਰਾਮ ਕੋਇਰ ਜੀ ਦੀ ਔਰ ਗੁਰੂ ਕੇ ਖਾਲਸੇ ਦੀ ਜਿਹੜੀ ਕਥਾ ਜਿੰਨੀ ਕੁ ਮੈਨੂੰ ਪਤਾ ਲੱਗੀ ਸਮਝ ਆਈ

0: ਮਹਾਨ ਸੁਰਤ ਲਾ ਕੇ ਸੁਣਨ ਵਾਲੇ ਸਰੋਤੇ ਤੁਹਾਨੂੰ ਕਹਿ ਰਹੇ ਹਾਂ ਵੀ ਸੁਰਤ ਲਾ ਕੇ, ਕਿਉਂਕਿ ਸਰੋਤਾ ਤਾਂ ਉਹੀ ਹੈ ਨਾ ਜਿਹਦੀ ਸੁਰਤ ਹੈ, ਜਿਹਦੀ ਸੁਰਤ ਨਹੀਂ ਹੈ ਉਹ ਸਰੋਤਾ ਨਹੀਂ ਹੈ। ਕਹਿੰਦੇ ਸਰੋਤਾ ਜਨ, ਹੁਣ ਅੱਗੇ ਜਿਹੜੀ ਆ ਉਹ ਕਥਾ ਇਤਿਹਾਸ ਗੁਰੂ ਮਹਾਰਾਜ ਜੀ ਦਾ ਸੁਣਨਾ ਕਰੋ। ਇੱਕ ਸਿੱਖ ਕੀ ਇਤਿਹਾਸ ਕੀ ਸਭ ਸਰੋਤਨ ਨੂੰ ਸੁਣਾਏ। ਕਵੀ ਸੰਦੋਖ ਸਿੰਘ ਜੀ ਕਹਿੰਦੇ ਮੈਂ ਸਾਰੇ ਸਰੋਤਿਆਂ ਨੂੰ, ਸਤ ਸੰਗਤ ਵਿੱਚ ਬੈਠਿਆਂ ਹੋਇਆਂ ਨੂੰ ਇੱਕ ਸਿੱਖ ਦੀ ਜਿਹੜੀ ਜੀਵਨੀ ਹੈ ਉਹਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ।
1: ਚੋ ਪਈ ਇੱਕ ਸਿੱਖ ਕੀ ਸਾਖੀ ਸੁਣ ਲਿਓ।
0: ਇਸ ਲਈ ਇੱਕ ਸਿੱਖ ਦੀ ਜਿਹੜੀ ਸਾਖੀ ਹੈ ਉਹ ਸੁਣਨਾ ਕਰੋ।
1: ਜਥਾ ਸਿਦਕ ਮੈਂ ਤਾਹੇ ਸਨੇਹੋ।
0: ਬੜਾ ਸਿਦਕ ਵਾਲਾ, ਪਿਆਰ ਵਾਲਾ, ਭਰੋਸੇ ਵਾਲਾ ਗੁਰੂ ਮਹਾਰਾਜ ਦਾ ਇੱਕ ਸਿੱਖ ਹੈ।
1: ਜੋਗਾ ਸਿੰਘ ਉਤੋ ਜਿਸ ਨਾਮੂ।
0: ਔਰ ਉਹਦਾ ਨਾਮ ਕੀ ਹੈ? ਭਾਈ ਜੋਗਾ ਸਿੰਘ, ਜਿਹਦਾ ਗੁਰੂ ਮਹਾਰਾਜ ਨਾਲ ਬਚਨ ਹੋਇਆ ਸੀ। ਮਹਾਰਾਜ ਕਹਿੰਦੇ ਕੌਣ ਹੈ ਭਾਈ? ਕਹਿਣ ਲੱਗੇ ਜੋਗਾ। ਕਹਿੰਦੇ ਕਿਹਦੇ ਜੋਗਾ? ਮਹਾਰਾਜ ਜੀ ਹੁਣ ਤਾਂ ਤੁਹਾਡੇ ਜੋਗਾ ਹੀ ਹਾਂ, ਕਿਉਂਕਿ ਮੈਂ ਆਪਣਾ ਆਪਾ ਤੁਹਾਨੂੰ ਸਮਰਪਿਤ ਕਰ ਦਿੱਤਾ। ਇਹ ਤਨ ਵੀ ਤੁਹਾਡਾ, ਮਨ ਵੀ ਤੁਹਾਡਾ ਹੈ, ਇਸ ਲਈ ਮੈਂ ਤਾਂ ਹੁਣ ਤੁਹਾਡੇ ਜੋਗਾ ਹਾਂ। ਅਤੇ ਮਹਾਰਾਜ ਕਹਿੰਦੇ ਫਿਰ ਚੇਤੇ ਰੱਖੀ ਅਸੀਂ ਵੀ ਤੇਰੇ ਜੋਗੇ ਹੀ ਹਾਂ। ਬੰਦਾ ਸਿੰਘ ਬਹਾਦਰ ਹਜ਼ੂਰ ਸਾਹਿਬ ਜਦੋਂ ਮਹਾਰਾਜ ਜੀ ਗਏ ਆ ਅਤੇ ਉਦੋਂ ਮਾਧੋ ਦਾਸ ਬੈਰਾਗੀ ਬਣ ਕੇ ਅਤੇ ਮਹਾਰਾਜ ਨੂੰ ਆਪਣਾ ਜ਼ੋਰ ਲਾ ਲਾ ਦਿਖਾਉਂਦਾ ਹੈ ਵੀ ਮੇਰੇ 'ਚ ਕਿੰਨੀ ਪਾਵਰ ਹੈ, ਕਿੰਨੀ ਸ਼ਕਤੀ ਹੈ। ਮਹਾਰਾਜ ਕਹਿੰਦੇ ਕੌਣ ਹੈ ਤੂੰ? ਕਹਿੰਦਾ ਬੰਦਾ, ਕਹਿੰਦੇ ਜ ਮੈਂ ਮਾਧੋ ਦਾਸ ਬੈਰਾਗੀ, ਮੈਂ ਬੈਰਾਗੀ ਹੁੰਦਾ। ਅਤੇ ਜਦੋਂ ਪੂਰਾ ਜ਼ੋਰ ਲਾ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਸਨ ਤੋਂ ਉਠਾ ਨਾ ਸਕਿਆ ਅਤੇ ਚਰਨਾਂ 'ਚ ਆ ਕੇ ਢਹਿ ਪਿਆ। ਮਹਾਰਾਜ ਕਹਿੰਦੇ ਕੌਣ ਹੈ? ਕਹਿੰਦੇ ਹੁਣ ਤਾਂ ਤੁਹਾਡਾ ਹੀ ਬੰਦਾ ਜੀ, ਹੁਣ ਤਾਂ ਮੈਂ ਤੁਹਾਡਾ। ਪਹਿਲਾਂ ਕੀ ਕਹਿੰਦਾ ਸੀ? ਮਾਧੋ ਦਾਸ ਬੈਰਾਗ, ਮੈਂ ਬੈਰਾਗੀ ਹੁੰਦਾ ਬਹੁਤ ਵੱਡਾ। ਅਤੇ ਜਦੋਂ ਪੂਰੀ ਪਾਵਰ, ਪੂਰਾ ਜ਼ੋਰ ਲਾ ਲਿਆ ਅਤੇ ਹੱਥ ਜੋੜ ਕੇ ਕਹਿੰਦਾ ਹੁਣ ਤਾਂ ਬਸ ਮੈਂ ਤੁਹਾਡਾ ਹੀ ਬੰਦਾ ਹਾਂ। ਅਤੇ ਉਹ ਬੰਦਾ ਸਿੰਘ ਬਹਾਦਰ ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਲੈ ਲਈਆਂ। ਇਸੇ ਤਰ੍ਹਾਂ ਇਹ ਭਾਈ ਜੋਗਾ ਸਿੰਘ ਬੜਾ ਸਿੱਧਕੀ ਵੀ ਹੈ ਔਰ ਗੁਰੂ ਮਹਾਰਾਜ ਜੀ ਦੇ ਨਾਲ ਅਥਾਹ ਪ੍ਰੇਮ ਵੀ ਕਰਨ ਵਾਲਾ ਹੈ। ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿਣ ਵਾਲਾ ਹੈ।
1: ਰਹਿ ਕੇਤਿਕ ਚਿਰ ਸਤਿਗੁਰ ਧਾਮੂ।
0: ਕਹਿੰਦੇ ਬਹੁਤ ਸਮਾਂ ਹੋ ਗਿਆ ਇਹਨੂੰ ਗੁਰੂ ਮਹਾਰਾਜ ਦੇ ਘਰ ਵਿੱਚ ਰਹਿੰਦਿਆਂ, ਘਰ ਮਤਲਬ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਸਿੱਖੀ ਨੂੰ ਵੀ ਕਮਾਇਆ ਹੈ, ਸੇਵਾ ਵੀ ਕਮਾਉਂਦਾ, ਸੰਗਤ ਦੀ ਸੇਵਾ ਵਿੱਚ ਵੀ ਲੱਗਦਾ, ਸ਼ਬਦ ਵਿੱਚ ਵੀ ਘਟਦਾ ਆਪਣੇ ਆਪ ਨੂੰ। ਬਹੁਤ ਸਮੇਂ ਤੋਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਰਿਹਾ ਹੈ।
1: ਦੇਸ਼ ਪਿਸ਼ਾਵਰ ਤਨ ਕੀ ਵਾਸੀ।
0: ਇਹ ਪਿੱਛੋਂ ਦੀ ਪਿਸ਼ਾਵਰ ਦਾ ਰਹਿਣ ਵਾਲਾ ਹੈ ਜਿਹੜਾ ਭਾਈ ਜੋਗਾ ਸਿੰਘ ਹੈ, ਇਹ ਪਿਸ਼ਾਵਰ ਦੇ ਇਲਾਕੇ ਦਾ ਰਹਿਣ ਵਾਲਾ ਹੈ।
1: ਸੇਵਾ ਕਰੈ ਬਹੁਤ ਗੁਰਪਾਸੀ।
0: ਗੁਰੂ ਮਹਾਰਾਜ ਜੀ ਦੇ ਕੋਲ ਰਹਿ ਕੇ ਬਹੁਤ ਪ੍ਰੇਮ ਵਿੱਚ ਭਿੱਜ ਕੇ ਸੇਵਾ ਕਰਦਾ ਹੈ।
1: ਦਰਸ਼ਨ ਕਰੈ ਸਿਦਕ ਕੋ ਠਨ ਹੈ।
0: ਗੁਰੂ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨੇ, ਸੇਵਾ ਕਰਨੀ, ਸਿਮਰਨ ਵਿੱਚ ਜੁੜਨਾ ਔਰ ਸਿਦਕਵਾਨ ਹੈ।
1: ਪ੍ਰਭੂ ਰਿਜਾਵਣ ਕਰੈ ਮਹਾਨ ਹੈ।
0: ਇਹ ਗੁਰੂ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜਨਾ ਕਰਦਾ ਹੈ।
1: ਕੇਤਕ ਬਰਖ ਬੀਤ ਜਬ ਗਏ।
0: ਕਈ ਸਾਲ ਜਿਹੜੇ ਸੀ ਇਹਦੇ, ਬਰਖ ਕਹਿੰਦੇ ਸਾਲ, ਕਹਿੰਦੇ ਕਈ ਸਾਲ ਅਨੰਦਪੁਰ ਸਾਹਿਬ ਰਹਿ ਕੇ ਇਹਨੇ ਸਿੱਖੀ ਨੂੰ ਕਮਾਇਆ ਹੈ।
1: ਕੇ ਮਾਤ ਪਿਤਾ ਤੈ ਗਏ।
0: ਇਹ ਜਵਾਨ ਹੋ ਗਿਆ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਸਿੱਖੀ ਕਮਾਈ ਆ। ਖੰਡੇ ਦੀ ਪੌਲ ਵੀ ਇਹਨੇ ਜਿਹੜੀ ਆ ਉਹ ਲਈ, ਗੁਰੂ ਕਾ ਸਿੰਘ ਵੀ ਇਹ ਸੱਜ ਗਿਆ ਅਤੇ ਸਤਿਗੁਰੂ ਮਹਾਰਾਜ ਜੀ ਕੋਲ ਰਹਿੰਦਿਆਂ ਬਹੁਤ ਸਮਾਂ ਹੋ ਗਿਆ। ਇੱਕ ਦਿਨ ਫਿਰ ਕਹਿੰਦੇ ਤਿਸ ਕੇ ਮਾਤ ਪਿਤਾ ਤਹਿ ਆਏ। ਮਾਤਾ ਪਿਤਾ ਜੀ ਭਾਈ ਜੋਗਾ ਸਿੰਘ ਦੇ ਗੁਰੂ ਮਹਾਰਾਜ ਜੀ ਕੋਲ ਆਏ ਹਨ।
1: ਦਰਸ਼ਨ ਕਰਕੇ ਅਰਪ ਕੋਰ।
0: ਤਿਲ ਫੁੱਲ ਭੇਟਾ ਲੈ ਕੇ ਆਏ ਅਤੇ ਸਾਹਿਬ ਜੀ ਦੇ ਦਰਸ਼ਨ ਕਰਦੇ ਆ, ਨਮਸਕਾਰ ਕਰਦੇ ਨੇ, ਤਿਲ ਫੁੱਲ ਭੇਟਾ ਅੱਗੇ ਰੱਖਦੇ ਹਨ।
1: ਬੋਲੇ ਜੁਗਲ ਹੱਥ ਕਰ ਜੋਰ।
0: ਔਰ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ।
1: ਮਹਾਰਾਜ ਇਸ ਕੋ ਅਬ ਬਹਾਊ।
0: ਮਹਾਰਾਜ ਜੀ ਅਸੀਂ ਆਪਣੇ ਪੁੱਤਰ ਵਾਸਤੇ ਇੱਕ ਰਿਸ਼ਤਾ ਜਿਹੜਾ ਉਹ ਦੇਖਿਆ, ਪਰਿਵਾਰ ਦੇਖਿਆ ਹੈ, ਸੋਹਣੀ ਧੀ ਹੈ, ਅਸੀਂ ਚਾਹੁੰਦੇ ਹਾਂ ਅਸੀਂ ਆਪਣੇ ਪੁੱਤ ਦਾ ਵਿਆਹ ਕਰ ਦਈਏ। ਅਸੀਂ ਇਹ ਸੋਚ ਕੇ ਆਏ ਹਾਂ ਇਹਨੂੰ ਲੈ ਕੇ ਜਾਈਏ ਤੇ ਆਪਣੇ ਪੁੱਤਰ ਦਾ ਵਿਆਹ ਜਿਹੜਾ ਉਹ ਅਸੀਂ ਕਰ ਦਈਏ।
1: ਰਹਿਓ ਸਮੈ ਬਹੁਰ ਰਾਵਰ ਪਾਹੂੰ।
0: ਮਹਾਰਾਜ ਜੀ ਬਹੁਤ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦਿਆਂ, ਹੁਣ ਇਹ ਵਿਆਹੁਣ ਦੇ ਯੋਗ ਹੋ ਗਿਆ ਤੇ ਅਸੀਂ ਇੱਕ ਪਰਿਵਾਰ ਦੇਖਿਆ ਵੀ ਹੈ, ਗੱਲਬਾਤ ਵੀ ਕੀਤੀ ਹੈ, ਇਸ ਲਈ ਇਹਨੂੰ ਲਿਜਾਣ ਵਾਸਤੇ ਆਏ ਹਾਂ।
1: ਆਇਸ ਦਿਓ ਵਿਆਹ ਕਰਵਾਵੇ।
0: ਆਇਸ ਦਿਓ, ਤੁਸੀਂ ਮਹਾਰਾਜ ਆਗਿਆ ਦਿਓ ਤੇ ਨਾਲੇ ਇਹਨੂੰ ਕਹੋ ਵੀ ਸਾਡੇ ਨਾਲ ਚੱਲੇ ਤੇ ਚੱਲ ਕੇ ਗ੍ਰਸਥ ਜੀਵਨ ਅਪਣਾ ਲਵੇ।
1: ਧਾਮ ਕੁਛ ਪੁਣ ਇਤ ਆਵੇ।
0: ਇਹ ਵੀ ਗ੍ਰਸਥੀ ਹੋ ਜਾ।

0: ਮਾਤਾ ਪਿਤਾ ਜੀ ਕੋਲੋਂ ਇਹ ਬੋਲ ਸੁਣੇ ਤੇ ਸੁਣ ਕੇ ਮਹਾਰਾਜ ਜੀ ਆਖਣ ਲੱਗੇ,
1: ਜੋਗਾ ਸਿੰਘ ਕਾ ਬਿਲਾਖਾ।
0: ਮਹਾਰਾਜ ਕਹਿੰਦੇ ਹਾਂ ਭਾਈ ਜੋਗਾ ਸਿੰਘ, ਤੇਰੀ ਕੀ ਇੱਛਾ ਹੈ? ਅਭਿਲਾਖਾ, ਤੇਰੀ ਕੀ ਇੱਛਾ? ਵਿਆਹ ਕਰਾਉਣਾ ਚਾਹੁੰਦਾ ਕਿ ਨਹੀਂ ਕਰਾਉਣਾ ਚਾਹੁੰਦਾ? ਤੇਰੇ ਮਾਂ ਬਾਪ ਆਏ ਆ ਤੈਨੂੰ ਲਿਜਾਣ ਵਾਸਤੇ, ਤੇਰਾ ਆਨੰਦ ਕਾਰਜ ਇਹਨਾਂ ਨੇ ਕਰਾਉਣਾ। ਤੇ ਸਤਿਗੁਰੂ ਮਹਾਰਾਜ ਪੁੱਛਦੇ ਨੇ ਉਹਨੂੰ, ਕਹਿੰਦੇ ਜੋਗਾ ਸਿੰਘ ਕਹਾਂ ਅਭਿਲਾਖਾ, ਤੇਰੀ ਕੀ ਇੱਛਾ ਹੈ?
1: ਹੱਥ ਜੋੜ ਤਿੰਨ ਤਬੈ ਉਚਾਰੀ।
0: ਭਾਈ ਜੋਗਾ ਸਿੰਘ ਨੇ ਹੱਥ ਜੋੜ ਲਏ ਔਰ ਹੱਥ ਜੋੜ ਕੇ ਬੇਨਤੀ ਕੀਤੀ,
1: ਮੋਹ ਪ੍ਰਣ ਰਾਵਰ ਕੇ ਅਨੁਸਾਰੀ।
0: ਮਹਾਰਾਜ ਮੈਂ ਤੇ ਤੁਹਾਡੀ ਆਗਿਆ ਅਨੁਸਾਰ ਚੱਲਣਾ, ਮੈਂ ਤੇ ਤੁਹਾਡੇ ਹੁਕਮ ਵਿੱਚ ਚੱਲਣਾ। ਜਿੱਥੇ ਬਿਠਾ ਦਿਓਗੇ ਬਹਿ ਜਾਂਗਾ, ਜਿੱਥੇ ਖੜਾ ਦਿਓਗੇ ਖਲੋ ਜਾਂਗਾ, ਜਿੱਧਰ ਤੋਰ ਦਿਓਗੇ ਤੁਰ ਪਾਂਗਾ। ਮੈਂ ਤੇ ਤੁਹਾਡਾ ਚਰਨਾਂ ਦਾ ਗੋਲਾ ਹਾਂ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਗੁਰ ਕੀ ਬਚਨੀ ਹਾਟ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਮੈਂ ਤੇ ਤੁਹਾਡੀ ਹੱਟੀ ਤੇ ਵਿਕ ਗਿਆ ਹੋਇਆ, ਜਿੱਧਰ ਤੋਰ ਦਿਓਗੇ ਤੁਰ ਪਾਂਗਾ। ਜੋ ਤੁਹਾਡੀ ਆਗਿਆ ਹੋਵੇਗੀ। ਮਹਾਰਾਜ ਜੀ ਜਿਵੇਂ ਮੇਰੀ ਮਰਜ਼ੀ ਨਹੀਂ ਇੱਥੇ, ਜਿਵੇਂ ਤੁਸੀਂ ਆਗਿਆ ਦੇਵੋਗੇ ਹੁਕਮ ਕਰੋਗੇ ਉਵੇਂ ਹੀ ਕਰਾਂਗਾ।
1: ਪਰ ਨਾ ਕਾਣ ਕਿਸੂ ਕੀ ਤਰਹੋ।
0: ਮੈਂ ਹੋਰ ਕਿਸੇ ਦੀ ਵੀ ਗੱਲ ਨਹੀਂ ਨਾ ਮੰਨਣੀ ਨਾ ਸੁਣਨੀ, ਜੋ ਤੁਸੀਂ ਕਹਿ ਦਿਓਗੇ ਮੈਂ ਮੰਨ ਲਵਾਂਗਾ।
1: ਕਿਰਪਾ ਸਿੰਧੂ ਕਰ ਕਿਰਪਾ ਉਚਾਰੀ।
0: ਕਿਰਪਾ ਦੇ ਸਾਗਰ, ਸਿੰਧ ਕਹਿੰਦੇ ਸਾਗਰ ਨੂੰ, ਕਿਰਪਾ ਦੇ ਸਾਗਰ, ਕਿਰਪਾ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ,
1: ਅਬ ਤੂੰ ਜਾਹੋ ਨਿਕੇਤ ਮਜਾਰੀ।
0: ਮਹਾਰਾਜ ਕਹਿੰਦੇ ਫਿਰ ਸਾਡੀ ਆਗਿਆ ਹੈ ਵੀ ਤੂੰ ਆਪਣੇ ਮਾਤਾ ਪਿਤਾ ਜੀ ਦੇ ਨਾਲ ਆਪਣੇ ਘਰ ਜਾਣਾ ਕਰ,
1: ਆਪਣੋ ਵਿਆਹੋ ਕਰਾਵਣ ਕਰੋ।
0: ਤੇਰੇ ਮਾਂ ਬਾਪ ਨੇ ਤੇਰੇ ਵਾਸਤੇ ਜਿਹੜਾ ਇੱਕ ਸੋਹਣਾ ਪਰਿਵਾਰ, ਇੱਕ ਬੱਚੀ ਜਿਹੜੀ ਆ ਉਹ ਦੇਖੀ ਹੈ, ਉਹਦੇ ਨਾਲ ਤੇਰਾ ਵਿਆਹ ਜਿਹੜਾ ਉਹ ਕਰਾ ਦੇਣਾ ਹੈ। ਇਸ ਲਈ ਜਾਓ, ਜਾ ਕੇ ਆਪਣਾ ਗ੍ਰਸਤ ਜੀਵਨ ਜਿਹੜਾ ਉਹ ਤੁਸੀਂ ਅਪਣਾਓ, ਪਰਿਵਾਰ ਵਿੱਚ ਰਹਿਣਾ ਕਰੋ, ਜਾ ਕੇ ਆਨੰਦ ਕਾਰਜ ਕਰਵਾਉਣਾ ਕਰੋ। ਮਹਾਰਾਜ ਕਹਿੰਦੇ ਸਾਡੀ ਇਜਾਜ਼ਤ ਹੈ, ਸਾਡੀ ਆਗਿਆ ਹੈ, ਤੁਸੀਂ ਆਪਣੇ ਮਾਂ ਬਾਪ ਦੇ ਨਾਲ ਜਾ ਕੇ ਇਹਨਾਂ ਦੀ ਗੱਲ ਮੰਨਣਾ ਕਰੋ ਜੀ।
1: ਮਾਨ ਵਾਕ ਤਿੰਨ ਸੰਗ ਸਿਧਾਰਾ।
0: ਅੱਗੋਂ ਫਿਰ ਭਾਈ ਜੋਗਾ ਸਿੰਘ ਜੀ ਨੇ ਕੋਈ ਦੂਜੀ ਗੱਲ ਨਹੀਂ ਕੀਤੀ ਵੀ ਮਹਾਰਾਜ ਮੈਂ ਵਿਆਹ ਨਹੀਂ ਕਰਾਉਣਾ, ਮੈਂ ਜਾਣਾ ਨਹੀਂ ਹੈ, ਨਹੀਂ ਕੁਛ ਨਹੀਂ ਆਖਿਆ। ਸਤਿਗੁਰੂ ਜੀ ਦੇ ਬਚਨ ਜਿਹੜੇ ਆ ਉਹ ਸਿਰ ਮੱਥੇ ਪ੍ਰਵਾਨ ਕਰਕੇ ਤੇ ਮਾਤਾ ਪਿਤਾ ਜੀ ਦੇ ਨਾਲ ਚੱਲਣ ਲਈ ਤਿਆਰ ਹੋਏ ਹਨ। ਕਹਿੰਦੇ ਨੇ ਜੋਬਨ ਅਵਸਥਾ ਹੈ, ਵਿਆਹੁਣ ਦੇ ਯੋਗ ਨੇ ਭਾਈ ਜੋਗਾ ਸਿੰਘ ਜੀ, ਔਰ ਸਤਿਗੁਰੂ ਮਹਾਰਾਜ ਦੀ ਆਗਿਆ ਲੈ ਕਰਕੇ ਚੱਲਦੇ ਨੇ। ਹੁਣ ਜਦੋਂ ਇਹ ਗੁਰੂ ਸਾਹਿਬ ਮਹਾਰਾਜ ਜੀ ਦੀ ਆਗਿਆ ਲੈ ਕੇ ਚੱਲਦੇ ਆ, ਅਸਲ ਦੇ ਵਿੱਚ ਗੱਲ ਤਾਂ ਆਗਿਆ ਦੀ ਹੈ, ਗੱਲ ਤਾਂ ਹੁਕਮ ਦੀ ਆ ਨਾ, ਵੀ ਜੋ ਗੁਰੂ ਮਹਾਰਾਜ ਕਹਿੰਦੇ ਆ ਉਹਨੂੰ ਅਸੀਂ ਭਲਾ ਕਰਕੇ ਮੰਨ ਲੈਣਾ ਹੈ, ਤਾਂ ਸਾਡਾ ਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਹੈ। ਇਸੇ ਲਈ ਆਖਿਆ ਸੀ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰਬਾਣੀ ਦੇ ਵਿੱਚ ਅਸੀਂ ਵੀ ਦੇਖੋ ਗੁਰੂ ਮਹਾਰਾਜ ਦੀ ਰੋਜ਼ ਆਗਿਆ ਲੈਂਦੇ ਹੀ ਹਾਂ, ਗੁਰੂ ਮਹਾਰਾਜ ਦੀ ਆਗਿਆ ਤੋਂ ਭਾਵ ਹੁਕਮ, ਰੋਜ਼ ਅਸੀਂ ਹੁਕਮ ਸੁਣਦੇ ਹਾਂ ਗੁਰੂ ਸਾਹਿਬ ਦਾ, ਪਰ ਉਸ ਹੁਕਮ ਦੇ ਮੁਤਾਬਕ ਚੱਲਦਾ ਕੌਣ ਕੌਣ ਹੈ? ਸੁਣ ਤੇ ਆਪਾਂ ਸਾਰੇ ਹੀ ਲੈਂਦੇ ਹਾਂ, ਪਰ ਆਗਿਆ 'ਚ ਕੌਣ ਚੱਲਦਾ? ਜਿਹੜਾ ਆਗਿਆ 'ਚ ਚੱਲਦਾ ਉਹ ਪ੍ਰਵਾਨ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਅਸੀਂ ਗੁਰੂ ਮਹਾਰਾਜ ਦੇ ਆਗਿਆਕਾਰੀ ਸਿੱਖ ਬਣ ਕੇ ਗੁਰੂ ਮਹਾਰਾਜ ਦੀ ਆਗਿਆ ਵਿੱਚ ਤੁਰ ਕੇ ਇੱਕ ਤਾਂ ਅਸੀਂ ਖੰਡੇ ਦੀ ਪੌਲ ਲੈਣੀ ਆ, ਸਾਬਤ ਸੂਰਤ ਹੋਣਾ, ਬਾਣੇ ਬਾਣੀ ਦੇ ਧਾਰਨੀ ਬਣਨਾ, ਤਾਂ ਕਿ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਸਾਨੂੰ ਮਿਲ ਜਾਣ। ਹੁਣੇ ਜਾਏਗਾ ਜਾ ਕੇ ਜਦੋਂ

ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਬਾਣੀ ਦੇ ਧਾਰਨੀ ਬਣੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਵਾਹਿਗੁਰੂ ਜੀ।

ਜਿਸ ਦਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਧਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਚੇਤੇ ਆਵਣ ਕਾ ਸਦਕਾ ਸਰਬ ਸੁਖੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪਹਿਜ, ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਾਹੇ, ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀਆਂ ਦੇ ਹਜ਼ੂਰ, ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨ

ਕਰਨੀ, ਤਿਲ ਫੁੱਲ ਭਟਾਵਾਂ ਆਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਅਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈ ਆ, ਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ

0: ਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਖੰਭ ਵੇ ਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲ। ਤਨ ਜੜਾਈ ਆਪਣੇ, ਲਹਾ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆਂ ਸੋਈਐ, ਸਭਨਾ ਦਾ ਵੇਸਾਉ। ਜਿਸ ਪਾਸ ਬੈਠਿਆਂ ਸੋਈਐ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ।

गुर कर सच विचार, गुरु कर रे मन मेरे, गुर कर शब्द सपुन।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਚਵਰ ਔਰ ਤਖ਼ਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ। ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ, ਸੋ ਪਾਵਨ ਹੁਕਮ ਜੈਤ ਸ੍ਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 696 ਅੰਗ ਦੇ ਉੱਪਰ ਸੁਭਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪ੍ਰੇਮ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਪਸਿਆ।

ਕੁਦਰਤ ਸਰਬ ਆਕਾਰ, ਕੁਦਰਤ ਵੇਦ ਪ੍ਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਨ ਸੀ ਰੰਗੇ, ਕੁਦਰਤ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਬਿਮਾਨ, ਕੁਦਰਤ

सच पैदा जो हथ नवाया जिन सचो सच बुझ।

ਘੜੀਆਂ ਸਭੇ ਗੋਪੀਆਂ ਪੈਰਕਨ ਗੋਪਾਲ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੇ ਧਰਤੀ ਮਾਲ ਤਨ ਬਰਤਨ ਸਰਜਨ ਜਾ।